ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ। ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਣੀ ਬੈਸੰਤਰ। ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ। ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ। ਸੋਹਨ ਤੇਰੇ ਸਦਾ ਸੁਆਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰਖੀਸਵਰ ਜੁਗ ਜੁਗ ਵੇਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ। ਗਾਵਣ ਤੁਦਨੋ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ।

ਕੀਤੀ ਤੁਧ ਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ, ਮਾਇਆ ਜਿਨੂ ਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ

ਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਹੋਏ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ।

ਪਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਹੇ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ। ਪਾਣੀ ਭਾਵਕ ਤਿਨਹੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀਅਲੇ, ਮਨ ਏਕ ਨ ਚੇਤ ਸਮੂੜ ਮਨਾ। ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਉ ਨਾ ਹੋ ਜਤੀ ਸਤੀ।

ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੂ, ਆਪ ਹਾਥ ਦੈ ਮੂਹੇ ਬਚਾਵਹੂ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੌਵਾ ਸੁੰਦਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰਚਾਹੂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਜੈ ਉਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੇ ਹੋ ਰੱਛਾ, ਰਾਖ ਲਿਹੋ ਮੁਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਯੋ, ਦੇਵ ਦੈਤ ਜਛਨ ਉਪਜਾਯੋ, ਆਦੰਤਿ ਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।

ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਨਤ।

ਕਰਨੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਯੂ ਰਾਵ ਕਹਿ ਭੂਪਾ। ਅੰਡਜ ਜੇਰਜ ਸੇਤਜ ਕੀਨੀ, ਉਤ ਭੁਜ ਖਾਨ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਭਯੂ ਸੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਾਵ, ਆਦ ਜੁਗਾਦ ਸਰੂਪ ਸੁਯੰ ਭਾਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੂ। ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ। ਜੇ ਅਸ ਤੁਜ ਤਵ ਸਰਨੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਬਾਰ ਤਿਆ ਹੈ, ਤਾ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੂ, ਤਾ ਕੇ ਤਾਪ ਤਨਕ ਮਹਿ ਹਰਿਹੂ। ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਛਾਹ ਛਵ ਸਕੈ ਨ ਕੋਈ।

ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ, ਅਨਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ।

ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਰਿੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੂ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ, ਨਾਹੀ ਤੇਰੇ ਛੱਡ ਜਾਹੇ, ਪੌਜਲ ਬਿਖਮਸ ਗਾਹੂ, ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ।

ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੁ ਇਹ ਵਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ।

सुनहान सत्याकाल। वाहेगुरु जी का खालसा, वाहेगुरु जी की फतेह।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
0: ਫਤਿਹ।
1: ਆਓ ਸਤਿਕਾਰਯੋਗ ਸਾਧ ਸੰਗਤ ਜਨ ਬਖਸ਼ਿਸ਼ ਕੀਤੀ ਗੁਰੂ ਹਰਿ ਕਿਰਪਾ ਹੈ ਗੁਰੂ ਮਹਾਰਾਜ ਜੀ ਦੀ। ਆਪ ਸੰਗਤਾਂ ਨੇ ਪਿੱਤਰ ਰੂਹਾਨੀ ਸੁਖਮ ਸਾਹਿਬ ਦੇ ਇਸ ਪੂਰਨ ਪਾਤਸ਼ਾਹ ਨੂੰ ਕੀਤੇ ਨੇ, ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਾ ਰਹਿ ਰਾਤ ਦੇ ਪਾਤਸ਼ਾਹ ਨੂੰ ਕੀਤੇ ਹਨ। ਅਰਦਾਸ ਵਿੱਚ ਆਦਿ ਭਰੀਆਂ ਨੇ ਮਾਰੇ ਬਖਸ਼ੇ ਪਿੱਤਰ ਰਾਮੇਸ਼ਵਰ ਨੂੰ ਕੀਤੇ ਹਨ। ਸੁਸ਼ਾਸ ਸਿੰਘ ਦੇ ਪਾਤਸ਼ਾਹ ਗੁਰੂ ਸਾਹਿਬ ਨੇ ਆਪ ਗੁਰੂ ਕਾਤਮ ਬਖਸ਼ਿਸ਼ ਕੀਤਾ ਹੈ। ਔਰ ਸਤ ਸਿੰਘ ਜੀ, ਆਪ ਸੰਗਤਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਕਿ 17 ਮਈ ਨੂੰ ਐਤਵਾਰ 10 ਵਜੇ ਆਪ ਸੰਚਾਰ ਹੋ ਰਿਹਾ ਸਤ ਸੰਗਤ ਜੀ ਹੇਵੜ ਗੁਰਦੁਆਰਾ ਸਾਹਿਬ ਵਿਖੇ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਹੇਵੜ ਗੁਰੂ ਘਰ ਪਹੁੰਚ ਕੇ 17 ਮਈ ਐਤਵਾਰ ਨੂੰ ਜਿੰਨਾ ਜਿੰਨਾ ਅੰਮ੍ਰਿਤ ਨਹੀਂ ਛੱਕਿਆ ਜ਼ਰੂਰ ਉੱਥੇ ਪਹੁੰਚੋ ਅਤੇ ਅੰਮ੍ਰਿਤ ਛੱਕੋ, ਗੁਰੂਆਏ ਬਣੋ। ਸਤਸੰਗ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਹੁਣ ਆਪਣੇ ਤੁਹਾਨੂੰ ਪਤਾ ਹੈ ਕਿ ਚਾਮੜੇ ਕੀ ਰੰਭ ਹੋਣਗੇ। ਸਾਹਿਬ ਸਭ ਤੋਂ ਪਹਿਲਾਂ ਕੀਰਤਨ ਕਰ ਭਾਈ ਸਰਪੰਚ ਸਿੰਘ ਦੀ ਲਹਿਰੀ ਠੀਕ 6-7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਮ ਸਿੰਘ ਦੁਆਰਾ ਸੰਗਤ ਮਾਰਗ ਚੋਣ ਵਾਸਤੇ ਮਹਾਨ ਉਪਰਾਲਾ ਕਰਨਗੇ। 7 ਤੋਂ 7 ਵਜੇ ਕਥਾ ਹੋਵੇਗੀ, 7:30-8:30 ਤੱਕ ਫਿਰ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ। ਸਾਰੀ ਸੰਗਤ ਨੂੰ ਬੇਨਤੀ 8:30 ਤੱਕ ਬਾਹਰ ਇੱਕ ਨਿੱਕੀ ਬਹੁਤ ਆਨੰਦ ਮਾਣਦੇ ਹਾਂ ਸਤਸੰਗ ਜੀ। ਸਾਰੀ ਸੰਗਤ ਅੱਜ ਸ਼ਾਮਾਂ ਦੇ ਕਥਾ ਕਿਸੇ ਪਾਸੇ ਨੂੰ ਸਫਲਾ ਕਰੋ। ਸਤਸੰਗ ਜੀ, ਜ਼ਰੂਰੀ ਬੇਨਤੀ ਹੈ ਕਿ ਆਪ ਸੰਗਤਾਂ ਨੂੰ ਪਤਾ ਹੈ ਗੁਰੂ ਘਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਸੋ ਜਿਹਦੇ 'ਚ ਬਹੁਤ ਖਰਚਾ ਹੋ ਰਿਹਾ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆ ਰਹੀ ਹੈ ਇਸ ਕੰਸਟਰਕਸ਼ਨ ਦੀ ਸਫਲਤਾ ਵਾਸਤੇ, ਹੋਰ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਭੇਟਾ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਮਾਇਆ ਆਪਣੀ ਸਫਲ ਕਰਦੇ ਹੋਏ ਹਾਂ ਜਿੰਨੇ ਵੀ ਵੱਧ ਤੋਂ ਵੱਧ ਆਪਣੇ ਦਸਵੰਤ ਕੱਢ ਕੇ ਮਹਾਰਾਜ ਚਰਨਾਂ 'ਚ ਭੇਟਾ ਕਰੋ। ਇਹ ਸਾਰੇ ਕੰਮ ਨੂੰ ਜੋ ਕੰਸਟਰਕਸ਼ਨ ਹੈ ਬੜੀ ਸ਼ਾਨ ਸ਼ਬਦ ਨਾਲ ਗੁਰੂ ਮਹਾਰਾਜ ਕਿਰਪਾ ਨਾਲ ਸੰਪੂਰਨ ਕਰ ਸਕੀਏ। ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 10 ਮਈ ਨੂੰ ਹੈ ਮਦਰ ਡੇ, ਆਪ ਸੰਗਤਾਂ ਨੇ ਹਾਜ਼ਰੀ ਭਰਨੀ ਹੈ। ਸਤਿ ਸੰਗਤ ਜੀ, 11 ਤੋਂ ਲੈ ਕੇ 17 ਮਈ ਤੱਕ ਕਥਾ ਕਰਨਗੇ ਭਾਈ ਪਿੰਦਰਪਾਲ ਸਿੰਘ ਜੀ, ਮਹਾਨ ਵਿਦਵਾਨ ਵੀ। ਸੋ ਇਸ ਸਮੇਂ ਜ਼ਰੂਰ 11 ਤੋਂ 17 ਮਈ ਵਿੱਚ ਆਪ ਜ਼ਰੂਰ ਹਾਜ਼ਰੀਆਂ ਭਰ ਕੇ ਦਬਾ ਟਾਉਣ ਯਤਨ ਕਰੋ। ਸਤਿ ਸੰਗਤ ਜੀ, ਸਰਹੰਦ ਫਤਿਹ ਕੀਤੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਜਿਨ੍ਹਾਂ ਨੇ ਉਸ ਸਮੇਂ ਸੂਬਾ ਸਰਹੰਦ ਨੂੰ ਇਹ ਦੱਸਿਆ ਸੀ ਕਿ ਮਲਜ਼ੂਮਾਂ ਨਾਲ ਜੁਰਮ ਕਿਵੇਂ ਕਰੀਦਾ। ਸੋ ਸਾਧ ਸੰਗਤ ਜੀ, 15 ਮਈ ਨੂੰ ਹੈ ਸੰਗਰਾਂਦ ਜੇਠ ਮਹੀਨੇ ਦੀ, ਅਤੇ 17 ਮਈ ਨੂੰ ਹੈ ਛੋਟਾ ਘੱਲੂਕਾਰਾ ਕਾਨੂੰ ਹਨ ਦਾ ਗੁਰਦਾਸਪੁਰ ਜ਼ਿਲ੍ਹੇ 'ਚ। ਸਾਧ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਕਿ ਉਸ ਸਮੇਂ ਦੇ ਗੁਰਸਿੱਖਾਂ ਨੇ ਇੱਕ ਗੁਰਸਿੱਖੀ ਨੂੰ ਕਾਇਮ ਰੱਖਣ ਵਾਸਤੇ ਕੀ ਕੁਰਬਾਨੀਆਂ ਕੀਤੀਆਂ, ਕਿਵੇਂ ਜੰਗਲਾਂ 'ਚ ਰਹੇ ਬੱਚਿਆਂ ਸਮੇਤ ਔਰਤਾਂ ਸਮੇਤ, ਅਤੇ ਕਿਵੇਂ ਗੁਜ਼ਾਰਾ ਕੀਤਾ। ਅਸੀਂ ਆਪ ਘਰਾਂ 'ਚ ਜਦੋਂ ਮੀਂਹ ਚੱਕੜ ਦੇ ਰਹੇ ਸੀ ਕਿਵੇਂ ਗੁਜ਼ਾਰਾ ਕਰ ਰਹੇ ਹਾਂ, ਪਰ ਉਹ ਜੰਗਲਾਂ ਵਿੱਚ ਜਿੱਥੇ ਕੋਈ ਆਸਰਾ ਨਹੀਂ ਸੀ ਕਿਵੇਂ ਗੁਜ਼ਾਰਾ ਕਰਦੇ ਹੋਣਗੇ, ਪਰ ਉਹਨਾਂ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਅਤੇ ਆਪਣੇ ਸਿੱਖ ਧਰਮ ਦੀ ਕਾਰਜਕਲਾ ਵਾਸਤੇ ਸਲਾਮਤੀ ਵਾਸਤੇ ਇਹ ਸਾਰੀਆਂ ਕੁਰਬਾਨੀਆਂ ਕੀਤੀਆਂ। ਸੋ ਸਤਸੰਗ ਜੀ, ਉੱਥੇ ਕਾਨੂੰਨ ਦੇ ਸ਼ਾਮ 'ਚ ਤਕਰੀਬਨ ਇਸ ਘੱਲੂਕਾਰੇ ਵਿੱਚ 10 ਤੋਂ ਲੈ ਕੇ 11-12 ਹਜ਼ਾਰ ਸੈਂਕ ਸਿੰਘ ਜੀ ਬੱਚੇ ਸ਼ਹੀਦ ਹੋਏ ਸਨ। ਉਹਨਾਂ ਸਾਰਿਆਂ ਨੂੰ ਸਮਰਪਿਤ ਸਤਸੰਗ ਜੀ, ਅਸੀਂ ਸਾਰੇ ਜ਼ਰੂਰ ਉਹ ਆਪ ਉੱਥੇ ਪਹੁੰਚ ਕੇ ਆਪ ਸਤਸੰਗ ਜੀ ਉਹਨਾਂ ਸਾਰਿਆਂ ਦੀਆਂ ਆਤਮਾਵਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰੀਏ। ਸੋ ਭਾਈ ਸਾਹਿਬ ਤਿਆਰ ਹੋ ਕੇ ਰਮ ਕਰਨਗੇ, ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਠਾਕਰੋ ਬੈਰਾਗਰੋ ਮੈਂ ਜਿਹੀ ਕਣ ਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈਂ

ਸਾਹਿਬ ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾਲੂ ਦਿਆਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ, ਧੰਤਾ ਦੇ ਪਾਤਰ ਹੋ ਜੋ ਸ਼ਰਧਾ ਭਾਵਨਾ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੰਗਤੀ ਰੂਪ ਵਿੱਚ ਜੁੜ ਬੈਠ ਕਰਕੇ ਆਪ ਜੀਆਂ ਨੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਤਿਨ੍ਹਾਂ ਦੇ ਜਥੇ ਪਾਸੋਂ ਸਰਵਨ ਕੀਤਾ ਹੈ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੀ ਵਿਚਾਰ ਦਾ। ਪਾਵਨ ਮਾਰੂ ਕੀ ਵਾਰ ਪੰਚਮ ਪਾਤਸ਼ਾਹ ਦੁਆਰਾ ਜੋ ਉਚਾਰਨ ਕੀਤੀ ਗਈ ਹੈ ਉਸ ਵਾਰ ਦੀ ਅੱਜ ਛੇਵੀਂ ਪੌੜੀ ਅਤੇ ਉਸ ਦੇ ਨਾਲ ਆਏ ਹੋਏ ਤਿੰਨ ਸਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਪੰਚਮ ਪਾਤਸ਼ਾਹ ਜੀ ਦੇ ਹੀ ਸਲੋਕ ਤੇ ਪੌੜੀ ਉਚਾਰਨ ਕੀਤੀ ਹੋਈ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਸ਼ਬਦਾਂ ਵਿੱਚ ਕੀ ਰਹਿਮਤ ਕੀ ਕਿਰਪਾਲਤਾ ਕੀਤੀ ਹੈ। ਜੋ ਪ੍ਰਕਰਨ ਪਿੱਛੇ ਚੱਲ ਰਿਹਾ ਹੈ ਕਿ ਸੰਸਾਰ ਜਗਤ ਇੱਕ ਤਿਲਕਣਬਾਜ਼ੀ ਹੈ, ਸੰਸਾਰ ਛਿਨ ਭੰਗਰ ਹੈ, ਨਾਸ ਹੋਣ ਵਾਲਾ ਹੈ, ਥੋੜ ਚਿਰਾ ਹੈ, ਮਾਇਆ ਦਾ ਰੂਪ ਹੈ ਤੇ ਜੀਵ ਆਤਮਾ ਇਸ ਜਗਤ ਸੰਸਾਰ ਵਿੱਚ ਕਾਇਆ ਧਾਰੀ ਹੋ ਕਰਕੇ ਬੈਠੀ ਹੋਈ ਹੈ। ਪਰ ਗਾਫਲਤਾਈ ਆਲਸ ਕਰਕੇ ਉਦਮਹੀਨ ਹੋਣ ਕਰਕੇ ਵਿਕਾਰਾਂ ਦੀ ਗ੍ਰਿਫਤ ਵਿੱਚ ਹੋਣ ਕਰਕੇ ਇਸ ਸੰਸਾਰ ਜਗਤ ਦੇ ਅੰਦਰ ਖਚਿਤ ਹੋ ਕੇ ਖੁਆਰ ਹੋ ਕਰਕੇ ਮਿਟ ਜਾਂਦਾ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੀਵ ਦੀ ਖੁਆਰੀ, ਜੀਵ ਦੇ ਦੁੱਖ, ਜੀਵ ਦੀਆਂ ਮੁਸੀਬਤਾਂ ਜੋ ਸੰਸਾਰ ਜਗਤ ਵਿੱਚ ਬਣਦੀਆਂ ਨੇ ਉਹ ਕਿਉਂ ਬਣਦੀਆਂ ਨੇ ਤੇ ਕਿਵੇਂ ਮਿਟ ਸਕਦੀਆਂ ਨੇ ਇਹ ਦਰਸਾ ਰਹੇ ਨੇ ਵੱਖ ਵੱਖ ਉਦਾਹਰਣਾਂ ਦੇ ਕਰਕੇ, ਵੱਖ ਵੱਖ ਦਲੀਲਾਂ ਦੇ ਕਰਕੇ। ਕੱਲ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਿਆ ਦੀ ਉਦਾਹਰਣ ਦਿੱਤੀ ਸੀ ਕਿ ਜਿਵੇਂ ਦਰਿਆ ਦੇ ਕੰਢੇ ਕੰਢੇ ਕੋਈ ਤੁਰੇ, ਗਾਫਲ ਹੋ ਕੇ ਤੁਰੇ ਤੇ ਦਰਿਆ ਦੀਆਂ ਛੱਲਾਂ ਉਹਦੇ ਉੱਤੇ ਛਿੱਟਾਂ ਵੀ ਪਾਉਂਦੀਆਂ ਨੇ ਤੇ ਉਹਦੇ ਪੈਰਾਂ ਥੱਲਿਓਂ ਜ਼ਮੀਨ ਵੀ ਖਿਸਕਾ ਲੈਂਦੀਆਂ ਨੇ ਤੇ ਮਨੁੱਖ ਦਰਿਆ ਵਿੱਚ ਰੁੜ ਜਾਂਦਾ ਹੈ ਜਿਹੜਾ ਬੇਧਿਆਨਾ ਹੋ ਕਰਕੇ ਚੱਲਦਾ ਹੈ। ਅੱਜ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਹੋਰ ਢੰਗ ਦੀ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ ਕਿ ਸੰਸਾਰ ਇੱਕ ਕੱਖਾਂ ਦੀ ਕੁੱਲੀ ਦੀ ਨਿਆਈ ਹੈ ਤੇ ਮਨੁੱਖ ਕੱਖਾਂ ਦੀ ਕੁੱਲੀ ਵਿੱਚ ਰਹਿੰਦਾ ਹੈ, ਉਸ ਦੇ ਵਿੱਚ ਰਹਿੰਦਾ ਹੋਇਆ ਅੱਗ ਬਾਲ ਕੇ ਗਾਫਲ ਹੋ ਕੇ ਸੌਂ ਜਾਏ ਤੇ ਆਪ ਵੀ ਸੜ ਜਾਂਦਾ ਹੈ, ਕੁੱਲੀ ਵੀ ਸੜ ਜਾਂਦੀ ਹੈ, ਫਿਰ ਖੁਆਰੀ ਹੈ। ਸੋ ਅੱਜ ਗੁਰੂ ਸਾਹਿਬ ਇਸ ਤਰ੍ਹਾਂ ਦੀ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ ਕਿਵੇਂ ਜਿਨ੍ਹਾਂ ਦੇ ਮੱਥੇ ਤੇ ਚੰਗੇ ਭਾਗ ਨੇ ਉਹ ਗੁਰੂ ਨੂੰ ਮਿਲ ਪੈਂਦੇ ਨੇ, ਉਹਨਾਂ ਨੂੰ ਸਾਵਧਾਨਤਾ ਆ ਜਾਂਦੀ ਹੈ, ਸੋਝੀ ਆ ਜਾਂਦੀ ਹੈ, ਉਹ ਸੰਸਾਰ ਜਗਤ ਦੇ ਪਦਾਰਥਾਂ ਨੂੰ ਰੱਜ ਰੱਜ ਕੇ ਮਾਣਦੇ ਵੀ ਨੇ ਪਰ ਫਿਰ ਵੀ ਉਹ ਪਰਮਾਤਮਾ ਦੀ ਇਸ ਖੇਡ ਨੂੰ ਖੇਡ ਸਮਝ ਕੇ ਦੁੱਖ ਸੁੱਖ ਤੋਂ ਉਪਰਾਮ ਹੋ ਕਰਕੇ ਇਸ ਸੰਸਾਰ ਵਿੱਚ ਵਿਚਰਦੇ ਨੇ। ਗੁਰੂ ਕਿਰਪਾ ਕਰੇ ਆਪਾਂ ਇਹਨਾਂ ਵਿਚਾਰਾਂ ਨਾਲ ਜੁੜ ਸਕੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਸਹਿਤ ਉਚਾਰਨ ਕਰੋ।

ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਰਹਿਮਤ ਤੇ ਕਿਰਪਾਲਤਾ ਕਰ ਰਹੇ ਨੇ ਪਿਛਲੇ ਪ੍ਰਕਰਨ ਦੇ ਵਿੱਚ ਵੀ ਕਿ ਸੰਸਾਰ ਜਗਤ ਨੂੰ ਜੀਵ ਕਿਵੇਂ ਸਮਝ ਸਕਦਾ ਹੈ, ਕਿਵੇਂ ਸਰ ਕਰ ਸਕਦਾ ਹੈ। ਕਿਉਂਕਿ ਕਿਸੇ ਵੀ ਚੀਜ਼ ਨੂੰ ਸਰ ਕਰਨਾ ਹੈ, ਕਿਸੇ ਵੀ ਚੀਜ਼ ਨੂੰ ਜਿੱਤਣਾ ਹੈ ਜਾਂ ਉਹਨੂੰ ਆਪਣੇ ਅਧੀਨ ਲਿਆਉਣਾ ਹੈ, ਤੇ ਸਾਨੂੰ ਸਭ ਨੂੰ ਪਤਾ ਵੀ ਜਿੰਨਾ ਚਿਰ ਉਹਦੇ ਸੁਭਾਅ ਨੂੰ ਨਹੀਂ ਜਾਣਿਆ ਜਾ ਸਕਦਾ, ਜਿੰਨਾ ਚਿਰ ਉਹਦੀ ਬਿਰਤੀ ਨੂੰ ਨਹੀਂ ਜਾਣਿਆ ਜਾ ਸਕਦਾ, ਜਿੰਨਾ ਚਿਰ ਉਹਦੇ ਗੁਣਾਂ ਔਗਣਾਂ ਨੂੰ ਨੇੜਿਓਂ ਨਹੀਂ ਤੱਕਿਆ ਜਾ ਸਕਦਾ, ਉਤਨਾ ਸਮਾਂ ਅਸੀਂ ਕਿਸੇ ਨੂੰ ਆਪਣੇ ਅਧੀਨ ਨਹੀਂ ਕਰ ਸਕਦੇ, ਕਿਸੇ ਨੂੰ ਸਰ ਨਹੀਂ ਕਰ ਸਕਦੇ, ਜਿੱਤ ਨਹੀਂ ਸਕਦੇ। ਸੰਸਾਰ ਨੂੰ ਜਿੱਤਣਾ ਹੈ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ ਕਿ ਸੰਸਾਰ ਇੱਕ ਖੇਡ ਰਚਾਈ ਹੈ ਮਾਲਕ ਨੇ, ਤੇ ਇਸ ਸੰਸਾਰ ਦੀ ਖੇਡ ਨੂੰ ਗੁਰਸਿੱਖ ਨੇ ਜਿੱਤਣਾ ਹੈ, ਗੁਰਸਿੱਖ ਨੇ ਇਹਨੂੰ ਸਰ ਕਰਨਾ ਹੈ। ਪਰ ਕੋਈ ਵੀ ਖੇਡ ਹੈ ਉਹ ਤਾਂ ਹੀ ਜਿੱਤੀ ਜਾਏਗੀ ਨਾ ਜੇ ਉਸ ਖੇਡ ਦੇ ਸਾਰੇ ਪਹਿਲੂ ਸਾਨੂੰ ਆਉਂਦੇ ਹੋਣਗੇ, ਹਰ ਖੇਡ ਦੇ ਦਾ ਪੇਚ, ਉਹਦੀਆਂ ਕਮੀਆਂ ਪੇਸ਼ੀਆਂ, ਉਹਦੇ ਗੁਣਾਂ ਨੂੰ ਅਸੀਂ ਪੂਰੀ ਬਾਰੀਕੀ ਨਾਲ ਜਾਣਾਂਗੇ, ਸਮਝਾਂਗੇ, ਤੇ ਫਿਰ ਵਾਰ ਵਾਰ ਅਭਿਆਸ ਕਰਾਂਗੇ। ਜਿੰਨਾ ਚਿਰ ਅਭਿਆਸ ਨਹੀਂ ਉਨਾ ਚਿਰ ਸਮਝ ਵੀ ਕੋਈ ਕੰਮ ਨਹੀਂ ਕਰਦੀ। ਕੋਈ ਵੀ ਖਿਡਾਰੀ ਹੈ, ਅਸੀਂ ਖੇਡ ਦੀ ਗੱਲ ਕਰੀਏ, ਕੋਈ ਵੀ ਖਿਡਾਰੀ ਹੈ ਜਦੋਂ ਕਿਸੇ ਖੇਡ ਵਿੱਚ ਆਪਣੇ ਆਪ ਨੂੰ ਲਾਉਂਦਾ ਹੈ, ਉਹਦੀਆਂ ਪਹਿਲਾਂ ਬਰੀਕੀਆਂ ਦੇਖਦਾ ਹੈ, ਆਪਣੇ ਉਸਤਾਦਾਂ ਕੋਲ ਬੈਠ ਕੇ ਸਮਝਦਾ ਹੈ ਵੀ ਇਸ ਨੂੰ ਕਿਵੇਂ ਖੇਡਣਾ ਹੈ, ਕਿਹੜੀ ਤਕਨੀਕ ਮੈਨੂੰ ਅਪਣਾਉਣੀ ਚਾਹੀਦੀ ਹੈ, ਮੇਰਾ ਸਰੀਰ ਕਿਸ ਤਰ੍ਹਾਂ ਦਾ ਹੈ, ਮੈਨੂੰ ਕੀ ਤਬਦੀਲੀਆਂ ਲਿਆਉਣੀਆਂ ਚਾਹੀਦੀਆਂ, ਮੈਂ ਕੀ ਕਰ ਸਕਦਾ ਹਾਂ। ਇਹ ਕੁਝ ਘੰਟੇ ਉਹ ਬੈਠ ਕੇ ਆਪਣੇ ਉਸਤਾਦ ਦੇ ਨਾਲ ਪਹਿਲਾਂ ਬਰੀਕੀਆਂ ਦੇ ਉੱਤੇ ਡਿਸਕਸ ਕਰਦਾ ਹੈ, ਸਮਝਦਾ ਹੈ, ਆਪਣੇ ਅੰਦਰ ਸਵੈ ਮੰਥਨ ਕਰਦਾ ਹੈ, ਪੜਚੋਲ ਕਰਦਾ ਹੈ ਕਿ ਮੈਂ ਕਿੱਧਰ ਨੂੰ ਚੱਲਾਂ, ਕਿਵੇਂ ਕਰਾਂ। ਪਰ ਇੱਥੇ ਗੱਲ ਨਹੀਂ ਮੁੱਕਦੀ, ਉਸ ਤੋਂ ਬਾਅਦ ਉਹਨੂੰ ਗਰਾਊਂਡ ਵਿੱਚ ਜਾਣਾ ਪੈਂਦਾ ਹੈ, ਉਹਨੂੰ ਉੱਥੇ ਨਿਰੰਤਰ ਕਈ ਘੰਟੇ ਅਭਿਆਸ ਕਰਨਾ ਪੈਂਦਾ ਹੈ, ਆਪਣੀਆਂ ਗਲਤੀਆਂ ਦੇ ਉੱਤੇ ਵਾਰ ਵਾਰ ਉਹਨੂੰ ਕੰਮ ਕਰਨਾ ਪੈਂਦਾ ਹੈ, ਫਿਰ ਉਹ ਕਿਤੇ ਜਾ ਕਰਕੇ ਕਿਸੇ ਖੇਡ ਦਾ ਉਸਤਾਦ ਬਣਦਾ ਹੈ, ਕਿਸੇ ਖੇਡ ਦਾ ਵੱਡਾ ਮਹਾਨ ਖਿਡਾਰੀ ਬਣਦਾ ਹੈ। ਇਕੱਲੇ ਇੱਕ ਗੱਲ ਤੇ ਨਹੀਂ, ਖੇਡ ਤੇ ਨਹੀਂ, ਕਿਸੇ ਵੀ ਦਾਇਰੇ ਵਿੱਚ ਆਪਾਂ ਕਿਸੇ ਵੀ ਕਿੱਤੇ ਵਿੱਚ ਲੈ ਲਈ, ਭਾਵੇਂ ਉਹ ਸੰਸਾਰ ਦਾ ਕੋਈ ਕੰਮ ਦਾ ਕਿੱਤਾ ਹੈ, ਬਿਜ਼ਨਸ ਹੈ, ਜਾਂ ਕੋਈ ਹੋਰ ਕਾਰਜ ਅਸੀਂ ਸੰਸਾਰ ਵਿੱਚ ਕਰਦੇ ਹਾਂ। ਕਹਿਣ ਤੋਂ ਭਾਵ ਹੈ ਵੀ ਕਿਸੇ ਵੀ ਖਿੱਤੇ ਵਿੱਚ ਜੇ ਮਹਾਨ ਬਣਨਾ ਹੈ, ਕਿਸੇ ਵੀ ਖਿੱਤੇ ਵਿੱਚ ਜੇ ਸਫਲਤਾ ਹਾਸਲ ਕਰਨੀ ਹੈ, ਤੇ ਸਾਨੂੰ ਉਹਦੇ ਵਿੱਚ ਉਹਦੀਆਂ ਬਰੀਕੀਆਂ ਨੂੰ ਜਾਣਨਾ ਪੈਂਦਾ ਹੈ, ਸਵੈ ਮੰਥਨ ਕਰਨਾ ਪੈਂਦਾ ਹੈ, ਪੜਚੋਲ ਕਰਨੀ ਪੈਂਦੀ ਹੈ, ਤੇ ਫਿਰ ਫੀਲਡ ਵਿੱਚ ਵਿਚਰਨਾ ਪੈਂਦਾ, ਅਭਿਆਸ ਕਰਨਾ ਪੈਂਦਾ। ਪਹਿਲਾਂ ਮੰਥਨ ਕਰਨਾ ਪੈਂਦਾ, ਆਤਮਕ ਮੰਥਨ, ਸਵੈ ਚਿੰਤਨ, ਤੇ ਫਿਰ ਸਰੀਰ ਦੇ ਨਾਲ ਉਹਦਾ ਅਭਿਆਸ ਕਰਨਾ ਪੈਂਦਾ ਵਾਰ ਵਾਰ ਕਿ ਕਿੱਥੇ ਕਮੀ ਆ ਰਹੀ, ਸਰੀਰ ਨੂੰ ਢਾਲਣਾ ਪੈਂਦਾ, ਸਰੀਰ ਨੂੰ ਉਸੇ ਤਰ੍ਹਾਂ ਦਾ ਬਣਾਉਣਾ ਪੈਂਦਾ ਕਿ ਸਰੀਰ ਉਸ ਅਵਸਥਾ ਵਿੱਚ ਢਲ ਜਾਏ, ਉਹਦਾ ਸੁਭਾਅ ਬਣਦਾ। ਕਈ ਚੀਜ਼ਾਂ ਦਾ ਸਾਡਾ ਸੁਭਾਅ ਬਣਿਆ ਹੋਇਆ ਨਾ, ਭਾਵੇਂ ਅਸੀਂ ਧਿਆਨ ਵਿੱਚ ਰੱਖੀਏ ਨਾ ਰੱਖੀਏ, ਪਰ ਕਈ ਗੱਲਾਂ ਦਾ ਸਾਡੇ ਅੰਦਰ ਐਸਾ ਸੁਭਾਅ ਬਣਿਆ ਹੁੰਦਾ ਵੀ ਆਪ ਮੁਹਾਰੇ ਸਾਡੇ ਕੋਲ ਹੋ ਜਾਂਦੀਆਂ ਨੇ, ਆਪ ਮੁਹਾਰੇ ਹੋ ਜਾਂਦੀਆਂ। ਕਿਉਂ? ਕਿਉਂਕਿ ਉਹਨਾਂ ਦਾ ਸਾਡੇ ਅੰਦਰ ਸੁਭਾਅ, ਸਾਡੇ ਸਰੀਰ ਅੰਦਰ, ਕਾਇਆ ਅੰਦਰ ਉਹ ਢਲ ਗਈ ਹੈ। ਕਈ ਵਾਰ ਅਸੀਂ ਧਿਆਨ ਵੀ ਦਿੰਦੇ ਹਾਂ, ਬਾਅਦ ਚੋਂ ਪਛਤਾਵਾ ਵੀ ਕਰਦੇ ਹਾਂ, ਪਛੋਤਾਵਾ ਪਛਤਾਵਾ ਕਰਕੇ ਕਹਿੰਦੇ ਹਾਂ ਵੀ ਇਹ ਕੰਮ ਨਹੀਂ ਕਰਨਾ, ਇਹ ਨਹੀਂ ਕਰਨਾ ਮੈਂ, ਪਰ ਫਿਰ ਵੀ ਸਾਡਾ ਸਰੀਰ ਉਸ ਸੁਭਾਅ ਵਿੱਚ ਢਲਿਆ ਹੁੰਦਾ ਕਿ ਜਦੋਂ ਇਹੋ ਜਿਹਾ ਕੋਈ ਮੌਕਾ ਆਉਂਦਾ, ਅਸੀਂ ਆਪਣੇ ਆਪ ਨੂੰ ਇਉਂ ਕਹਿ ਲਈਏ ਵੀ ਰੋਕ ਨਹੀਂ ਸਕਦੇ, ਸਾਡਾ ਸਰੀਰ ਉਸ ਮਾਹੌਲ ਵਿੱਚ ਢਲ ਜਾਂਦਾ, ਸੁਭਾਅ ਬਣਿਆ ਹੋਇਆ। ਇਸੇ ਤਰ੍ਹਾਂ ਜਿਹੜਾ ਗੁਰਮੁਖ ਸੰਸਾਰ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਜਿਹਨੇ ਸੰਸਾਰ ਦੀ ਬਾਜੀ ਨੂੰ ਜਿੱਤਣਾ ਹੈ, ਉਹਨੂੰ ਕੀ ਕਰਨਾ ਪਏਗਾ? ਨਿਰੰਤਰ ਅਭਿਆਸ ਕਰਕੇ ਆਪਣੇ ਆਪ ਦਾ ਸੁਭਾਅ ਐਸਾ ਬਣਾਉਣਾ ਪੈਣਾ ਕਿ ਉਹ ਸੰਸਾਰ ਦੀ ਹਰ ਖੇਡ ਵਿੱਚ, ਹੁਣ ਇਹ ਪੜ੍ਹ ਤੇ ਸੁਣ ਆਪਾਂ ਲੈਂਦੇ ਹਾਂ, ਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਕਿੰਨਾ ਸਮਝਾਇਆ, ਪਰ ਜਿੰਨਾ ਕੁਝ ਅਸੀਂ ਸੁਣਦੇ ਹਾਂ ਕਿ ਉਹ ਸੁਣ ਕੇ ਅਸੀਂ ਉਹਦਾ ਸਾਡੇ ਤੇ ਪ੍ਰਭਾਵ ਪੈਂਦਾ? ਬਿਲਕੁਲ ਨਹੀਂ ਪੈਂਦਾ। ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਸੁਣਿਆ ਹੈ,
पर उदे उत्ते अपना काम नहीं किता, वर्क नहीं किता। जिन्ना चर अभ्यास नहीं करांगे उन्ना चर ओ सुनिया होया बेअर्थ चला जाएगा। जिवें कोई खिडारी अपने उस्ताद दीआं गल्लां सुने कि भाई तेरे विच इत्थे कमी है, तू इत्थे अपने आप नूं ठीक कर, तेरी आ टेक्नीक ठीक नहीं इहनूं ठीक कर, वह सुनी जावे पर उहदा अभ्यास ना करे किवें ठीक होएगा। इसे तरह असीं बाणी नूं सुणदे आं, इतिहास नूं सुणदे आं, चंगीआं गल्लां नूं सुणदे आं, पर जीवन दे अंदर वह तब्दीली नहीं आउंदी। मनुख यह कहिंदा है काम तो बच जा, क्रोध तो बच जा, मैं बचना चाहुंना, मौत दे डर तो मैं मुक्त होना चाहुंना, दुख सुख तो मैं मुक्त होना चाहुंना। हर बंदे दी इच्छा है भी मैं दुख सुख तो प्राम हो जा, मेरे जीवन विच कोई भी दुख सुख आवे पर मेरे मन नूं कोई फर्क ना पवे, मान अपमान का फर्क ना पवे, मौत का डर मेरे अंदरों निकल जाए, मैं भय तो मुक्त हो जा। किसी भी प्राणी नूं पुछ लिए आपां भी तू भय विच रहना चाहना, डर विच रहना चाहना, वो कहेगा नहीं मैं डर तो मुक्त होना चाहना। तू खुश रहना चाहना, हां मैं सदा खुश रहना चाहना। तू चाहना भी गमी परेशानी चिंता मेरे नजदीक ना आवे, हर बंदे की यह लोड़ है। तो असीं सुणदे आं कि चिंता बुरी है, भय बड़ा बुरा हुंदा है, मान अपमान दे तौखले विच जाना बड़ा माड़ा है, पर यह सारा कुछ सुनन दे बावजूद भी, सुन लैण तो बाद भी साडे मन अंदर भय भी उसे तरह बनिया रहिंदा है, साडे अंदर विकार भी उसे तरह बने रहिंदे ने, साडे अंदर दुख सुख भी उसे तरह बनिया रहिंदा है, क्योंकि असीं सुनिया सब कुछ पर उहदे उत्ते अभ्यास नहीं कीता, उहदे ते वर्क नहीं कीता, स्वै चिंतन नहीं कीता कि किवें इहदे तों मुक्त हो सकदे। जदों स्वै चिंतन असीं बैठ के करांगे ਤਾਂ ਇਹ ਸਮਝ ਲਓ ਫਿਰ ਸਾਨੂੰ ਆਪਣੀਆਂ ਕਮੀਆਂ ਆਪ ਦਿਸਣਗੀਆਂ, ਆਪਣਾ ਦੀਵਾ ਆਪ ਬਣਨਾ ਪੈਂਦਾ, ਆਪਣਾ ਦੀਵਾ ਆਪ ਬਣਨਾ ਪੈਂਦਾ। ਮਹਾਤਮਾ ਬੁੱਧ ਦੇ ਜੀਵਨ ਵਿੱਚ ਇੱਕ ਬੜੀ ਪਿਆਰੀ ਕਥਾ ਆਉਂਦੀ ਹੈ ਕਿ ਮਹਾਤਮਾ ਬੁੱਧ ਦਾ ਇੱਕ ਬਹੁਤ ਪਿਆਰਾ ਸੇਵਕ ਸੀ, ਉਹਦਾ ਰਿਸ਼ਤੇਦਾਰ ਹੀ ਸੀ ਆਨੰਦ। ਮਹਾਤਮਾ ਦਾ ਨਾਂ ਸਿਧਾਰਥ ਸੀ, ਗੌਤਮ ਸਿਧਾਰਥ, ਬੁੱਧ ਤਾਂ ਉਹਨੂੰ ਪਦਵੀ ਮਿਲੀ ਨਾ, ਤੇ ਜਿਹੜਾ ਉਹਦਾ ਸੇਵਾਦਾਰ ਸੀ ਉਹ ਅਖੀਰ ਤੱਕ ਉਹਦੇ ਨਾਲ ਰਿਹਾ, ਆਰੰਭ ਤੋਂ ਲੈ ਕੇ ਅਖੀਰ ਤੱਕ। ਉਹਦਾ ਰਿਸ਼ਤੇਦਾਰ ਸੀ, ਉਹਦੀ ਭੂਆ ਦਾ ਪੁੱਤਰ ਸੀ, ਆਨੰਦ ਉਹਦਾ ਨਾਂ ਆਇਆ ਬੁੱਧ ਦੀਆਂ ਕਥਾਵਾਂ ਵਿੱਚ। ਤੇ ਜਿਸ ਵਕਤ ਬੁੱਧ ਨੇ ਆਪਣੇ ਕਈ ਚੇਲਿਆਂ ਨੂੰ ਬਹੁਤ ਵੱਡੇ ਵੱਡੇ ਡੂੰਘੇ ਰਹੱਸ ਸਮਝਾਏ, ਉਹਨਾਂ ਨੂੰ ਨਿਰਵਾਣ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ, ਤੇ ਆਨੰਦ ਸਿਰਫ ਉਹਦੀ ਸੇਵਾ ਵਿੱਚ ਲੱਗਾ ਰਿਹਾ। ਆਨੰਦ ਨੇ ਹਰ ਵਕਤ ਬੁੱਧ ਦੀ ਸੇਵਾ ਹੀ ਕੀਤੀ, ਤੇ ਜਦੋਂ ਅੰਤਿਮ ਸਮਾਂ ਆਇਆ ਨਾ ਬੁੱਧ ਦਾ, ਬਈ ਉਹ ਮਰਨ ਦੀ ਸੇਜਾ ਤੇ ਸੀ, ਅਖੀਰਲੇ ਸਵਾਸ ਸਨ, ਤੇ ਆਨੰਦ ਉਹਦੇ ਤੋਂ ਸਭ ਤੋਂ ਨੇੜੇ ਸੀ, ਆਨੰਦ ਬਹੁਤ ਰੋਵੇ। ਤੇ ਮਹਾਤਮਾ ਬੁੱਧ ਕਹਿੰਦਾ ਕਿ ਆਨੰਦ ਤੂੰ ਰੋ ਕਿਉਂ ਰਿਹਾ ਹੈ? ਤੇ ਆਨੰਦ ਨੇ ਕਿਹਾ ਮਹਾਤਮਾ ਬੁੱਧ ਨੂੰ ਕਿ ਸਾਕਿਆ ਮੁਨੀ, ਮੈਂ ਸਾਰੀ ਉਮਰ ਤੇਰੀ ਸੇਵਾ ਕਰਦਾ ਰਿਹਾ, ਤੇਰੇ ਨਾਲ ਰਿਹਾ, ਆਰੰਭ ਤੋਂ ਅੱਜ ਅੰਤ ਹੋ ਗਿਆ, ਪਰ ਤੁਸੀਂ ਦੇਖਿਆ ਕਈ ਭਿਕਸ਼ੂਆਂ ਨੂੰ ਨਿਰਵਾਣ ਦਿੱਤਾ, ਵੱਡੇ ਵੱਡੇ ਰਹੱਸ ਸਮਝਾਏ, ਮੈਂ ਤੁਹਾਡੇ ਤੋਂ ਕੁਝ ਲੈ ਹੀ ਨਹੀਂ ਸਕਿਆ, ਮੈਨੂੰ ਕੋਈ ਉਪਦੇਸ਼ ਨਹੀਂ ਦਿੱਤਾ ਤੁਸੀਂ, ਮੇਰੇ ਪ੍ਰਤੀ ਕੁਝ ਵੀ ਉਚਾਰਨ ਨਹੀਂ ਕੀਤਾ, ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਹੁਣ ਤੁਸੀਂ ਜਾ ਰਹੇ ਹੋ ਤੇ ਮੇਰਾ ਕੀ ਬਣੇਗਾ, ਮੈਨੂੰ ਕੋਈ ਉਪਦੇਸ਼ ਦੇ ਜਾਂਦੇ ਤਾਂ। ਮਹਾਤਮਾ ਬੁੱਧ ਨੇ ਕਿਹਾ ਮੈਂ ਹੁਣ ਵੀ ਤੈਨੂੰ ਉਪਦੇਸ਼ ਦੇ ਦਿਆਂਗਾ, ਜੇ ਤੂੰ ਉਸ ਨੂੰ ਕਮਾਏਗਾ ਤੇ ਤੂੰ ਵੀ ਬੁੱਧ ਬਣ ਜਾਏਗਾ। ਕਹਿੰਦੇ ਹੁਣ ਤਾਂ ਤੁਸੀਂ ਅਖੀਰਲੇ ਸਵਾਸਾਂ ਤੇ ਹੋ। ਤਾਂ ਕਹਿਣ ਲੱਗੇ ਬਸ ਇੱਕ ਹੀ ਚੀਜ਼ ਦਾ ਧਿਆਨ ਰੱਖੀ, ਤੈਨੂੰ ਮੈਂ ਇੱਕ ਪੰਕਤੀ ਦਾ ਉਪਦੇਸ਼ ਦੇਣਾ ਹੈ, ਜੇ ਤੂੰ ਉਸ ਨੂੰ ਕਮਾ ਲਿਆ ਤੇ ਤੂੰ ਸਾਰੀ ਜ਼ਿੰਦਗੀ ਦੁੱਖ ਸੁੱਖ ਤੋਂ ਪਰਾਮ ਹੋ ਜਾਏਗਾ, ਭੈ ਤੋਂ ਰਹਿਤ ਹੋ ਜਾਏਗਾ। ਉਹਨਾਂ ਕਿਹਾ ਜੀ ਕਿਹੜਾ? ਮਹਾਤਮਾ ਬੁੱਧ ਦੇ ਅਖੀਰਲੇ ਸ਼ਬਦ ਜੋ ਆਨੰਦ ਲਈ ਉਹਨਾਂ ਉਚਾਰਨ ਕੀਤੇ, ਉਹ ਬੁੱਧ ਦੀਆਂ ਕਿਤਾਬਾਂ ਚੋਂ ਜਾਂ ਬੁੱਧ ਨੂੰ ਮੰਨਣ ਵਾਲੇ ਆਖਦੇ ਨੇ। ਮਹਾਤਮਾ ਬੁੱਧ ਨੇ ਆਨੰਦ ਨੂੰ ਕਿਹਾ ਆਪਾ ਦੀਵੋ ਭਾਵ, ਇਹਦਾ ਅਰਥ ਹੈ ਆਪਣਾ ਦੀਵਾ ਆਪ ਬਣੋ, ਆਪਣਾ ਮਾਰਗ ਦਰਸ਼ਨ ਆਪ ਕਰੋ। ਆਪੋ ਦੀਵੋ ਭਾਵ ਕਿ ਆਪਣਾ ਰਾਹ ਆਪ ਚੁਣ, ਆਪਣਾ ਰਾਹ ਆਪ, ਮੰਜ਼ਿਲ ਵੱਲ ਆਪ ਵੱਧ, ਸੋਝੀ ਦੇ ਨਾਲ ਚੱਲ ਵੀ ਆਪਣਾ ਦੀਵਾ ਆਪ ਬਣ ਜਾ। ਕਿੱਡਾ ਵੱਡਾ ਸਿਧਾਂਤ ਹੈ! ਅਸੀਂ ਗੱਲਾਂ ਸਾਰਿਆਂ ਤੋਂ ਸੁਣਦੇ ਹਾਂ, ਚੰਗੀਆਂ ਸਿੱਖਿਆਵਾਂ ਲੈਂਦੇ ਹਾਂ, ਚੰਗੇ ਕਰਮ ਕਰਨ ਬਾਰੇ ਸੋਚਦੇ ਵਿਚਾਰਦੇ ਹਾਂ। ਜਦੋਂ ਵੀ ਬੰਦਾ ਸੋਸਾਇਟੀ ਵਿੱਚ ਬੈਠਦਾ ਨਾ, ਜਦੋਂ ਵੀ ਕਿਤੇ ਬੈਠਦਾ ਹੈ, ਭਲਾ ਸਮਾਜ ਵਿੱਚ ਬੈਠਦਾ, ਭਲੀਆਂ ਗੱਲਾਂ ਹੀ ਕਰਦਾ,
ਪਰ ਸਮਾਜ ਭਲਾ ਦਿਸਦਾ ਤੇ ਨਹੀਂ, ਸਮਾਜ ਵਿੱਚ ਭਲਾਈ ਚੰਗਿਆਈ ਨਜ਼ਰੀ ਤਾਂ ਨਹੀਂ ਆਉਂਦੀ, ਬੁਰਿਆਈਆਂ ਜ਼ਿਆਦੀਆਂ ਨੇ। ਗੱਲ ਬੁਰਿਆਈ ਤੇ ਜ਼ਿਆਦੀ ਨਹੀਂ ਹੁੰਦੀ, ਗੱਲ ਅਛਾਈ ਤੇ ਜ਼ਿਆਦੀ ਹੁੰਦੀ ਹੈ, ਚੰਗਿਆਈ ਤੇ ਜ਼ਿਆਦੀ ਹੁੰਦੀ ਹੈ, ਧਰਮ ਦੀਆਂ ਗੱਲਾਂ ਜ਼ਿਆਦੀਆਂ ਹੁੰਦੀਆਂ, ਅਧਰਮ ਦੀਆਂ ਗੱਲਾਂ ਤੇ ਲੁਕ ਛਿਪ ਕੇ ਹੁੰਦੀਆਂ, ਚੁਗਲੀਆਂ ਲੁਕ ਛਿਪ ਕੇ ਹੁੰਦੀਆਂ ਨੇ। ਪਰ ਉਸਤਤ ਨਿੰਦਾ ਮਨੁੱਖ ਬੜੇ ਬੜੇ ਵੱਡੇ ਥਾਵਾਂ ਤੇ ਜਾ ਕਰਕੇ ਉੱਚੀ ਉੱਚੀ ਟਾਰਾਂ ਮਾਰ ਕੇ ਕਰਦਾ ਹੈ, ਪਰ ਫਿਰ ਵੀ ਦੇਖੋ ਕਿ ਬੁਰਿਆਈ ਕਿੰਨੀ ਪਸਰੀ ਹੋਈ ਹੈ ਤੇ ਅਛਾਈ ਕਿੰਨੀ ਕੁ ਸੁੰਗੜੀ ਹੋਈ। ਉਹਦਾ ਵੱਡਾ ਕਾਰਨ ਕੀ ਹੈ ਕਿ ਚੰਗੀਆਂ ਗੱਲਾਂ ਸਿਰਫ ਕਹਿਣ ਨਾਲ, ਧਰਮ ਦੀਆਂ ਵਿਆਖਿਆਵਾਂ ਕਰਨ ਦੇ ਨਾਲ, ਭਲੀਆਂ ਗੱਲਾਂ ਕਰਨ ਦੇ ਨਾਲ ਸਮਾਜ ਭਲਾ ਨਹੀਂ ਬਣਦਾ, ਆਪਣਾ ਦੀਵਾ ਆਪ ਬਣਨਾ ਪੈਂਦਾ ਹੈ, ਉਹਦੇ ਤੇ ਕੰਮ ਕਰਨਾ ਪੈਂਦਾ। ਜਿਸ ਨੂੰ ਆਪਣੀ ਜ਼ੁਬਾਨ ਤੋਂ ਆਖਿਆ, ਵਿਚਾਰਿਆ, ਸੋਚਿਆ, ਉਹਦੇ ਅਨੁਸਾਰ ਅਭਿਆਸ ਕਰਨਾ ਪੈਂਦਾ। ਇੱਥੇ ਆ ਕੇ ਮਨੁੱਖ ਮਾਰ ਖਾ ਜਾਂਦਾ, ਅਭਿਆਸ ਨਹੀਂ ਕਰਦਾ, ਵਾਰ ਵਾਰ ਆਪਣਾ ਚਿੰਤਨ ਨਹੀਂ ਕਰਦਾ, ਵਾਰ ਵਾਰ ਆਪਣੇ ਆਪ ਨੂੰ ਉਸ ਪਾਸੇ ਨਹੀਂ ਲਾਉਂਦਾ। ਸਮਾਜ ਵਿੱਚ ਕਿੰਨੀ ਵਾਰੀ ਕੋਈ ਕੰਮ ਕਰਨ ਲੱਗੀ ਅਸੀਂ ਕਿੰਨੀ ਵਾਰੀ ਅਸਫਲ ਹੁੰਦੇ ਹਾਂ, ਕਿੰਨੀ ਵਾਰੀ ਡਿੱਗਦੇ ਹਾਂ, ਕਿੰਨੀ ਵਾਰੀ ਨਿਰਾਸ਼ ਹੁੰਦੇ ਹਾਂ, ਪਰ ਫਿਰ ਵੀ ਪਤਾ ਵੀ ਸਮਾਜ ਵਿੱਚ ਜੇ ਰਹਿਣਾ ਹੈ, ਪਾਲਣਾ ਹੈ ਆਪਣੇ ਆਪ ਨੂੰ, ਪਰਿਵਾਰ ਨੂੰ ਪਾਲਣਾ ਹੈ, ਤੇ ਸਾਨੂੰ ਇਹ ਨਿਰਾਸ਼ਤਾ ਵੀ ਝੱਲਣੀ ਪੈਣੀ ਹੈ, ਇਹ ਅਸਫਲਤਾਵਾਂ ਵੀ ਝੱਲਣੀਆਂ ਪੈਣੀਆਂ, ਤੇ ਫਿਰ ਉੱਠ ਕੇ ਤੁਰਨਾ ਪੈਣਾ, ਫਿਰ ਕੰਮ ਕਰਨਾ ਪੈਣਾ, ਫਿਰ ਚੱਲਣਾ ਪੈਣਾ, ਆਪਣੀਆਂ ਅਸਫਲਤਾਵਾਂ ਤੋਂ ਵੀ ਸਿੱਖਿਆ ਲੈ ਕਰਕੇ ਫਿਰ ਅਸੀਂ ਅੱਗੇ ਵੱਧ ਜਾਂਦੇ ਹਾਂ ਤੇ ਇੱਕ ਦਿਨ ਸਫਲ ਹੋ ਜਾਂਦੇ ਹਾਂ। ਜੇ ਅਸੀਂ ਸਮਾਜ ਦੇ ਇੱਕ ਕਾਰਜ ਨੂੰ ਇਸ ਤਰ੍ਹਾਂ ਕਰਦੇ ਹਾਂ ਤੇ ਫਿਰ ਅੰਦਰ ਦੇ ਸਫਲਤਾ ਵਾਸਤੇ ਮਨੁੱਖ ਕਿਉਂ ਤਿਆਰ ਨਹੀਂ ਹੁੰਦਾ? ਵੀ ਜੇ ਇੱਕ ਵਾਰੀ ਨਿਰਾਸ਼ਤਾ ਵੀ ਆਏਗੀ, ਅਸਫਲਤਾ ਵੀ ਮਿਲੇਗੀ, ਮਨ ਦੁਖੀ ਵੀ ਹੋਏਗਾ, ਮਨ ਅੰਦਰ ਕਾਲਾਪਨ ਵੀ ਆਏਗਾ, ਮਨ ਨਿਰਾਸ਼ ਵੀ ਹੋਏਗਾ, ਮਨ ਕਹੇਗਾ ਛੱਡੇ ਕੋਈ ਕੰਮ ਨਹੀਂ, ਪਰ ਨਿਰੰਤਰ ਲੱਗਣਾ ਪੈਂਦਾ ਹੈ ਤੇ ਇੱਕ ਦਿਨ ਉਹਦੀ ਨਿਰੰਤਰਤਾ ਐਸਾ ਸੁਭਾਅ ਬਣ ਜਾਂਦਾ ਹੈ ਕਿ ਉਹਦੇ ਜੀਵਨ ਵਿੱਚ ਵਾਹਿਗੁਰੂ ਪਰਮੇਸ਼ਵਰ ਉਹਦੇ ਸੁਭਾਅ ਵਿੱਚ ਹੀ ਆ ਜਾਂਦਾ, ਉਹਦੇ ਸਵਾਸਾਂ ਵਿੱਚ ਹੀ ਰਮਿਆ ਜਾਂਦਾ ਹੈ। ਜਿਵੇਂ ਕੋਈ ਮਨੁੱਖ ਕਿਤਨਾ ਵੀ ਆਪਣੇ ਕਰਮ ਵਿੱਚ ਓਤ ਪੋਤ ਹੋ ਜਾਏ ਤੇ ਉਹਦੇ ਜੀਵਨ ਵਿੱਚ ਉਹਦੀ ਕਲਾ ਆ ਜਾਂਦੀ ਹੈ। ਕੋਈ ਵੀ ਕਲਾਕਾਰ ਉਦਣ ਹੀ ਸਫਲ ਕਲਾਕਾਰ ਮੰਨਿਆ ਜਾਂਦਾ ਹੈ, ਭਾਵੇਂ ਉਹ ਖਿਡਾਰੀ ਹੈ, ਭਾਵੇਂ ਕੋਈ ਕਲਾ ਦਾ ਉਹ ਚਾਹਣ ਵਾਲਾ ਬਣਾਉਣ ਵਾਲਾ, ਜਿੱਦਣ ਉਹਦੀ ਕਲਾ, ਕਲਾ ਨਾਮ ਸ਼ਕਤੀ ਦਾ ਹੈ, ਕਲਾ ਨਾਮ ਗੁਣ ਦਾ ਹੈ, ਜਿੱਦਣ ਉਹਦਾ ਗੁਣ ਉਹਦੇ ਸੁਭਾਅ ਵਿੱਚ ਆ ਜਾਏ, ਉਹਦੇ ਜੀਵਨ ਵਿੱਚ ਝਲਕਣ ਲੱਗ ਜਾਏ, ਭਾਵੇਂ ਉਸ ਵਕਤ ਉਹ ਕੋਈ ਖੇਡ ਵੀ ਨਾ ਖੇਡਦਾ ਹੋਵੇ, ਕੋਈ ਕਾਰਜ ਵੀ ਨਾ ਉਹ ਜਿਹਾ ਕਰਦਾ ਹੋਵੇ, ਪਰ ਫਿਰ ਵੀ ਉਹ ਹਰ ਵਕਤ ਉਸੇ ਸੁਭਾਅ ਵਿੱਚ ਰਹਿੰਦਾ ਹੈ, ਸਮਝੋ ਉਹਦੀ ਕਲਾ ਸੱਚੀ ਹੋ ਗਈ, ਉਹਦੀ ਕਲਾ ਉਹਦੇ ਵਿੱਚ ਘੁਲ ਗਈ ਹੈ, ਮਿਲ ਗਈ ਹੈ। ਇਸੇ ਤਰ੍ਹਾਂ ਗੁਰਮੁਖ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ, ਇਸੇ ਤਰ੍ਹਾਂ ਸਿੱਖ ਹੈ, ਇਸੇ ਤਰ੍ਹਾਂ ਧਰਮੀ ਸਾਧੂ ਮਹਾਤਮਾ ਸੰਤ ਹੈ ਜੋ ਪਰਮੇਸ਼ਵਰ ਦੇ ਨਾਮ ਵਿੱਚ ਘੁਲ ਜਾਂਦਾ ਹੈ, ਅਭਿਆਸ ਵਿੱਚ ਉਹ ਪਰਪੱਕ ਹੋ ਜਾਂਦਾ ਹੈ, ਉਹਨੂੰ ਕਿਸੇ ਚੀਜ਼ ਦੀ ਖੇਚਲ ਨਹੀਂ ਕਰਨੀ ਪੈਂਦੀ, ਉਹਦੇ ਅੰਦਰ ਹੀ ਉਹ ਚੱਲ ਪੈਂਦਾ ਹੈ ਤੇ ਉਹ ਫਿਰ ਹਰ ਵਕਤ ਸਹਿਜੇ ਹੀ ਹਰ ਕਰਮ ਉਹਦੇ ਜੀਵਨ ਅੰਦਰ ਸਹਿਜ ਵਿੱਚ ਹੀ ਹੋ ਜਾਂਦਾ, ਕਿਉਂਕਿ ਉਹਨੇ ਆਪਣੇ ਆਪ ਨੂੰ ਅਭਿਆਸ ਵਿੱਚ ਇੰਨਾ ਪਕਾ ਲਿਆ, ਇੰਨਾ ਪਰਪੱਕ ਕਰ ਲਿਆ ਹੈ। ਉਹਦਾ ਅਭਿਆਸ ਉਹਦੇ ਲਈ ਇੱਕ, ਫਿਰ ਇਉਂ ਕਹਿ ਲਈਓ, ਇੱਕ ਸੰਸਾਰ ਵਿੱਚ ਸਹਿਜਤਾ ਵਿੱਚ ਹੋ ਜਾਂਦਾ। ਕਿਸੇ ਲਈ ਦੂਜੇ ਲਈ ਉਹ ਬਹੁਤ ਵੱਡਾ ਕੰਮ ਹੋ ਸਕਦਾ, ਪਰ ਇੱਕ ਦੇ ਲਈ ਉਹ ਬਹੁਤ ਸਹਿਜ ਹੋ ਜਾਂਦਾ। ਸੋ ਸੰਸਾਰ ਗੁਰੂ ਸਾਹਿਬ ਨੇ ਕਿਹਾ ਵੀ ਇਸ ਤਰ੍ਹਾਂ ਹੈ, ਚਲਾਏਮਾਨ ਹੈ, ਇਹ ਥਿੜਕਾਉਣ ਵਾਲਾ ਹੈ, ਤਿਲਕਣਬਾਜ਼ੀ ਹੈ, ਪਰ ਇਹਦੇ ਤੋਂ ਬਚਣ ਦੇ ਲਈ ਅਭਿਆਸ ਕਰਨਾ ਪੈਂਦਾ। ਹੋਰ ਸੌਖਾ ਸਮਝੀਏ, ਅੱਜ ਤਾਂ ਉਹ ਖੇਡਾਂ ਨਹੀਂ ਰਹੀਆਂ, ਪੁਰਾਣੇ ਸਮਿਆਂ ਅੰਦਰ ਪੰਜਾਬ ਦੇ ਪਿੰਡਾਂ ਵਿੱਚ ਮਦਾਰੀ ਆਉਂਦੇ ਸਨ ਖੇਡਾਂ ਪਾਉਣ, ਜਿਹੜੇ ਬਾਜ਼ੀਗਰ ਵੀ ਹੁੰਦੇ ਸਨ ਉਹ ਖੇਡਾਂ ਪਾਉਂਦੇ ਸਨ, ਬਾਜ਼ੀਆਂ ਪਾਉਣ ਵਾਲੇ ਨੂੰ ਬਾਜ਼ੀਗਰ ਕਿਹਾ ਜਾਂਦਾ ਖੇਡਾਂ। ਉਹਨਾਂ ਦੇ ਵਿੱਚੋਂ ਇੱਕ ਐਸੀ ਖੇਡ ਹੁੰਦੀ ਸੀ ਕਿ ਇੱਕ ਪਾਸੇ ਦੋਹਾਂ ਪਾਸੇ ਇੱਕ ਬਾਰੀਕ ਰੱਸਾ ਬੰਨ ਦਿੱਤਾ ਜਾਂਦਾ ਸੀ, ਇੱਕ ਲੱਜ ਬੰਨ ਦਿੱਤੀ ਜਾਂਦੀ ਸੀ, ਤੇ ਉਸ ਰੱਸੇ ਦੇ ਉੱਤੇ ਇੱਕ ਵੱਡਾ ਸਾਰਾ ਬਾਂਸ ਲੈ ਕਰਕੇ, ਡੰਡਾ ਲੈ ਕਰਕੇ ਕੋਈ ਬੱਚਾ ਤੁਰਦਾ ਸੀ। ਉਹ ਅਭਿਆਸ ਕਿੰਨਾ ਪਰਪੱਕ ਹੈ, ਵੇਖਣ ਵਾਲੇ ਨੂੰ, ਆਮ ਸਾਡੇ ਵਰਗਿਆਂ ਨੂੰ ਲੱਗਦਾ, ਅੱਜ ਵੀ ਉਹ ਕੀਤਾ ਜਾਂਦਾ, ਕਈ ਲੋਕ ਉਹ ਹੋਰ ਵੱਡੇ ਪੱਧਰ ਤੇ ਅੱਜ ਕਰਦੇ ਨੇ। ਇੱਕ ਛੋਟੇ ਜਿਹੇ ਰੱਸੇ ਤੇ, ਛੋਟੀ ਜਿਹੀ ਤਾਰ ਤੇ, ਖਤਰਨਾਕ ਰਸਤੇ ਤੋਂ, ਦੋਹਾਂ ਸਿਰਿਆਂ ਤੋਂ ਬੰਨ ਕੇ ਤੁਰਨ ਵਾਲੇ ਅਸੀਂ ਦੇਖਦੇ ਹਾਂ, ਕਿੰਨਾ ਅਭਿਆਸ ਹੈ ਉਹਨਾਂ ਦਾ।
ਤੇ ਸਾਡੇ ਸਾਹ ਧੜਕਣਾ ਵੱਧ ਜਾਂਦੀਆਂ ਨੇ, ਸਾਹ ਰੁਕ ਜਾਂਦੇ ਨੇ ਜਦੋਂ ਇਹੋ ਜਿਹਾ ਅਸੀਂ ਕਾਰਨਾਮਾ ਵੇਖਦੇ ਹਾਂ। ਪਰ ਉਹ ਬੜੀ ਸਹਿਜਤਾ ਨਾਲ ਕਰ ਜਾਂਦੇ ਨੇ, ਬੜੇ ਆਰਾਮ ਨਾਲ ਕਰ ਜਾਂਦੇ ਨੇ। ਉਹਦਾ ਕਾਰਨ ਕੀ ਹੈ ਕਿ ਉਹਨਾਂ ਦੇ ਸੁਭਾਅ ਵਿੱਚ ਉਹ ਘੁਲ ਗਿਆ ਹੈ, ਵਾਰ ਵਾਰ ਅਭਿਆਸ ਕਰਕੇ, ਵਾਰ ਵਾਰ ਅਭਿਆਸ ਕਰਕੇ ਤੇ ਉਹ ਬੜੇ ਹੀ ਆਰਾਮ ਦੇ ਨਾਲ ਉਸ ਖਤਰਨਾਕ ਐਕਟ ਨੂੰ ਵੀ ਕਰ ਲੈਂਦੇ। ਇਸੇ ਤਰ੍ਹਾਂ ਸਮਾਜ ਸੰਸਾਰ ਦੇ ਅੰਦਰ, ਇਹ ਸੰਸਾਰ ਤਿਲਕਣਬਾਜ਼ੀ ਹੈ, ਇਹ ਸੰਸਾਰ ਜਿਹੜਾ ਹੈ ਕਾਲ ਦਾ ਰੂਪ ਹੈ। ਪਰ ਇਸ ਕਾਲ ਦੇ ਮੁੱਖ ਵਿੱਚ ਜਾਣ ਤੋਂ ਪਹਿਲਾਂ ਕਾਲ ਸਾਨੂੰ ਗ੍ਰਸ ਨਾ ਲਏ। ਗੁਰੂ ਸਾਹਿਬ ਕਹਿੰਦੇ ਕੋਈ ਐਸਾ ਅਭਿਆਸ ਪਕਾ ਲੈ ਕਿ ਤੈਨੂੰ ਇਹ ਆਰਾਮ ਨਾਲ ਸੰਸਾਰ ਨੂੰ ਇਸ ਤਰ੍ਹਾਂ ਪਾਰ ਕਰਦੇ, ਸਰ ਕਰਦੇ, ਜਿਵੇਂ ਕੋਈ ਇੱਕ ਖਿਡਾਰੀ, ਜਿਵੇਂ ਕੋਈ ਇੱਕ ਆਪਣਾ ਅਭਿਆਸੀ ਮਨੁੱਖ ਆਪਣੇ ਕਰਮ ਨੂੰ ਬੜੇ ਸਹਿਜਤਾ ਨਾਲ ਕਰ ਜਾਂਦੇ। ਜੇ ਐਸਾ ਨਾ ਹੋਇਆ, ਗਾਫਲ ਬਣਿਆ ਰਿਹਾ, ਤੇ ਫਿਰ ਤੈਨੂੰ ਇਹ ਖੇਡ ਤੇ ਖੇਡਣੀ ਪੈਣੀ ਹੈ। ਫਿਰ ਤੂੰ ਹਾਰ ਜਾਏਗਾ, ਫਿਰ ਤੂੰ ਡਿੱਗ ਜਾਏਗਾ, ਫਿਰ ਦੁਬਾਰਾ ਦੁਬਾਰਾ ਭਟਕਣਾ ਭਰਮਣਾ ਵਿੱਚ ਰਹਿਣਾ ਪਏਗਾ। ਗੁਰੂ ਸਾਹਿਬ ਜੀ ਨੇ ਅੱਜ ਜੋ ਬਚਨ ਵਰਤਿਆ ਹੈ, ਦੱਖਣੇ ਮਹੱਲਾ ਪੰਜਵਾਂ, ਦੱਖਣੇ ਕੀ ਵਾਰ ਅੰਦਰ ਪੰਚਮ ਪਾਤਸ਼ਾਹ ਜੀ ਦਾ ਇਹ ਛੇਵੀਂ ਪੌੜੀ ਦਾ ਪਹਿਲਾ ਸਲੋਕ ਹੈ। ਗਹਿਡੜਾ ਤ੍ਰਿਣ ਛਾਇਆ, ਗਹਿਡੜਾ ਦਾ ਅਰਥ ਹੈ ਗੱਡਿਆ ਹੋਇਆ, ਟੋਇਆ ਪੱਟ ਕੇ ਨਾ, ਟੋਆ ਪੱਟ ਕੇ ਤੇ ਫਿਰ ਉਹਦੇ ਆਲੇ ਦੁਆਲੇ ਛੰਨ ਬਣਾਈ ਜਾਂਦੀ ਕੱਖਾਂ ਦੀ। ਤ੍ਰਿਣ ਦਾ ਅਰਥ ਹੈ ਕੱਖ, ਛਾਇਆ ਦਾ ਅਰਥ ਹੈ ਉੱਤੇ ਪਾ ਲਿਆ। ਕਹਿੰਦੇ ਕੋਈ ਮਨੁੱਖ ਮੰਨ ਲਓ ਆਪਣੇ ਰਹਿਣ ਲਈ ਵਸੇਬੇ ਲਈ ਛੰਨ ਪਾ ਲਏ, ਉਹ ਟੋਇਆ ਪੁੱਟ ਕੇ ਵਾਂਸ ਕੱਢਦਾ ਹੈ, ਫਿਰ ਉੱਤੇ ਛੱਤ ਬਣਾਉਂਦਾ ਤੇ ਉੱਤੇ ਕੱਖਾਂ ਦੀ ਛਾਂ ਪਾ ਦਿੰਦਾ ਹੈ ਤੇ ਉਹਦੇ ਵਿੱਚ ਉਹ ਆਪ ਰਹੇ। ਪਰ ਨਾਲ ਹੀ ਉਹ ਇਉਂ ਕਰੇ ਵੀ ਛੰਨ ਦੇ ਵਿੱਚ ਰਹੇ ਤੇ ਛੰਨ ਵਿੱਚ ਅੱਗ ਬਾਲ ਲਏ, ਅੱਗ ਬਾਲ ਲਏ ਤੇ ਅੱਗ ਨੂੰ ਵੇਖੇ ਨਾ ਆਪ ਸੌਂ ਜਾਏ। ਤੇ ਉਹ ਅੱਗ ਜਿਹੜੀ ਹੈ ਕੱਖਾਂ ਦੀ ਕੁੱਲੀ ਹੈ, ਅੱਗ ਲੱਟ ਲੱਟ ਬਲਦੀ ਹੈ ਤੇ ਬੰਦਾ ਸੌਂ ਜਾਏ। ਤੇ ਅਸੀਂ ਸੋਚੀਏ, ਅਨੁਮਾਨ ਲਾਈਏ ਵੀ ਕਿੰਨੇ ਕੁ ਸਮੇਂ ਵਿੱਚ ਇੱਕ ਵੀ ਚੰਗਿਆੜੀ ਭਖੀ ਜਾਂ ਇੱਕ ਵੀ ਕੱਖ ਦਾ ਤਿਨਕਾ ਛੰਨ ਚੋਂ ਡਿੱਗਿਆ ਤੇ ਉਹਨੇ ਸਾਰਾ ਕੁਝ ਇੱਕਦਮ ਸਾੜ ਕੇ ਸਵਾਹ ਕਰ ਦੇਣਾ, ਕਿਉਂਕਿ ਕਾਨੇ ਤ੍ਰਿਣ ਤੇ ਸੁੱਕਾ ਹੈ, ਇੱਕਦਮ ਅੱਗ ਫੜ ਲੇਗੀ ਉਹਨੂੰ ਤੇ ਉਹ ਆਪ ਵੀ ਸੜ ਕੇ ਸਵਾਹ ਹੋ ਜਾਏਗਾ ਤੇ ਉਹਦੀ ਛੰਨ ਵੀ ਸੜ ਕੇ ਸਵਾਹ ਹੋ ਜਾਏਗੀ। ਇਹਦਾ ਭਾਵ ਕੀ ਹੈ? ਗਾਫਲ ਜਲੇ ਉਹ ਭਾਹੇ, ਭਾਹੇ ਦਾ ਅਰਥ ਅੱਗ, ਗਾਫਲ ਦਾ ਅਰਥ ਹੈ ਆਲਸੀ ਮਨੁੱਖ, ਬੇਧਿਆਨਾ ਮਨੁੱਖ। ਕਹਿੰਦੇ ਜਿਵੇਂ ਕੋਈ ਛੰਨ ਦੇ ਵਿੱਚ ਅੱਗ ਬਾਲ ਕੇ ਬੰਦਾ ਗਾਫਲ ਹੋ ਕੇ ਸੌ ਜਾਏ ਤੇ ਉਹ ਅੱਗ ਉਹਦੀ ਛੰਨ ਨੂੰ ਵੀ ਤੇ ਉਹਨੂੰ ਵੀ ਸਾੜ ਕੇ ਸਵਾਹ ਕਰ ਦਿੰਦੀ ਹੈ। ਹੇ ਭਾਈ, ਇਹ ਸਰੀਰ ਇੱਕ ਛੰਨ ਵਰਗਾ ਹੈ, ਇਹਦੇ ਅੰਦਰ ਵਿਕਾਰਾਂ ਦੀ ਅੱਗ ਬਲਦੀ ਪਈ ਹੈ, ਇਹਨੇ ਬਲਣਾ ਹੀ ਬਲਣਾ। ਪਰ ਜੇ ਤੇਰੀ ਸੁਰਤੀ ਬੇਧਿਆਨੀ ਹੋ ਗਈ, ਜੇ ਤੂੰ ਸੁਰਤ ਕਰਕੇ ਗਾਫਲ ਹੋ ਗਿਆ, ਮੋਹ ਮਾਇਆ ਦੀ ਨੀਂਦ ਵਿੱਚ ਸੌ ਗਿਆ, ਤੇ ਫਿਰ ਇਹ ਕਾਇਆ ਸੜ ਕੇ ਸਵਾਹ ਹੋ ਜਾਏਗੀ, ਇਹ ਕਾਇਆ ਸਾੜ ਦੇਗੀ ਤੇਰੇ ਸਰੀਰ ਨੂੰ, ਇਹ ਜੀਵਨ ਬਿਲਕੁਲ ਬਰਬਾਦ ਹੋ ਜਾਏਗਾ। ਤੇ ਫਿਰ ਜਦੋਂ ਸੜ ਗਿਆ, ਤੇਰਾ ਘਰ ਸੜ ਗਿਆ, ਤੇਰਾ ਜੀਵਨ ਸੜ ਜਾਏ, ਉਦੋਂ ਬਾਅਦ ਬੰਦਾ ਭੱਜਣ ਦਾ ਯਤਨ ਵੀ ਕਰੇ, ਹੱਥ ਪੈਰ ਵੀ ਮਾਰੇ, ਰੌਲਾ ਵੀ ਪਾਏ, ਪਰ ਫਿਰ ਤਾਂ ਸਮਾਂ ਲੰਘ ਜਾਂਦਾ। ਫਿਰ ਪਾਣੀ ਲੱਭੇ, ਪਹਿਲਾਂ ਪਾਣੀ ਦਾ ਇੰਤਜ਼ਾਮ ਨਹੀਂ, ਫਿਰ ਪਾਣੀ ਲੱਭੇ, ਫਿਰ ਨਹੀਂ ਕੋਈ ਗੱਲ ਬਣਦੀ। ਭਾਈ ਸਾਹਿਬ ਭਾਈ ਗੁਰਦਾਸ ਨੇ ਬੜੇ ਪਿਆਰੇ ਬਚਨ ਕਹੇ ਨਾ, ਜੈਸੇ ਘਰ ਲਾਗੈ ਆਗ ਜਾਗ, ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ, ਰੋਏ ਪਛਤਾਈ ਹੈ। ਉਹਨਾਂ ਨੇ ਬੜੇ ਪਿਆਰੇ ਬਚਨ ਕਹੇ ਗਾਫਲਤਾ ਦੇ ਉੱਤੇ। ਕਹਿੰਦੇ ਕਿਸੇ ਬੰਦੇ ਦਾ ਘਰ ਲੱਕੜ ਦਾ ਹੋਵੇ ਤੇ ਉਹਨੂੰ ਇਹ ਖਦਸ਼ਾ ਵੀ ਹੋਵੇ ਵੀ ਅੱਗ ਕਦੀ ਵੀ ਮੇਰੇ ਘਰ ਨੂੰ ਫੜ ਸਕਦੀ ਹੈ, ਤੇ ਉਹ ਪਾਣੀ ਦਾ ਪ੍ਰਬੰਧ ਹੀ ਨਾ ਕਰੇ। ਉਹ ਸੋਚੇ ਵੀ ਜਦੋਂ ਕਿਤੇ ਅੱਗ ਆਏਗੀ ਉਸ ਤੋਂ ਬਾਅਦ ਮੈਂ ਪਾਣੀ ਦਾ ਪ੍ਰਬੰਧ ਕਰਾਂਗਾ, ਖੂਹ ਪੱਟਾਂਗਾ, ਪਾਣੀ ਕੱਢਾਂਗਾ, ਫਿਰ ਅੱਗ ਬੁਝਾਵਾਂਗਾ। ਐਸਾ ਹੋ ਸਕਦਾ? ਅੱਗ ਘਰਾਂ ਨੂੰ, ਇੱਥੇ ਤੇ ਲੱਕੜ ਦੇ ਘਰ ਅਸੀਂ ਵੇਖਦੇ ਹਾਂ ਗਰਮੀ ਦੇ ਸਮਿਆਂ ਵਿੱਚ ਕਿੰਨਾ ਪ੍ਰਬੰਧ ਵੀ ਹੈ, ਪਰ ਫਿਰ ਵੀ ਜਦੋਂ ਅੱਗ ਘਰ ਨੂੰ ਫੜ ਲੈਂਦੀ ਹੈ ਬਚਾਅ ਕਰਨਾ ਨਾਮੁਮਕਿਨ ਹੈ। ਜੈਸੇ ਘਰ ਲੱਗੈ ਆਗ ਜਾਗ, ਕੂਆ ਖੋਦਿਓ ਚਾਹੇ, ਸੁੱਤਾ ਪਿਆ ਬੰਦਾ ਘਰ ਅੱਗ ਲੱਗਦੀ ਹੈ, ਹੁਣ ਉੱਠ ਕੇ ਕਹਿੰਦਾ ਮੈਂ ਖੂਹ ਪੱਟਾਂ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਕਾਰਜ ਥੋੜਾ ਸਿੱਧ ਹੋਏਗਾ, ਨਹੀਂ ਘਰ ਨਹੀਂ ਬਚਾਇਆ ਜਾ ਸਕਦਾ। ਘਰ ਨੂੰ ਬਚਾਉਣਾ ਸੀ ਤੇ ਪਹਿਲਾਂ ਅੱਗ ਨੂੰ ਸੰਜਮ ਵਿੱਚ ਰੱਖਣਾ ਸੀ। ਦੂਜੀ ਗੱਲ, ਜੇ ਕਿਤੇ ਬੇਧਿਆਨੀ ਹੋ ਗਈ, ਅੱਗ ਫੜਨ ਲੱਗੀ ਹੋਵੇ ਤੇ ਉਸੇ ਵਕਤ ਪਾਣੀ ਪਾ ਲੈ। ਇਹਦਾ ਭਾਵ ਇਹ ਹੈ ਕਿ ਪਹਿਲਾਂ ਤੇ ਵਿਕਾਰਾਂ ਦੀ ਅੱਗ ਸਾਨੂੰ ਸਾੜੇ ਨਾ, ਤੇ ਜੇ ਕਿਤੇ ਸੜਨ ਵੀ ਲੱਗੇ, ਅੱਗ ਲੱਟ ਲੱਟ ਬਲੇ, ਸਾਡੇ ਕੋਲ ਬਾਣੀ ਦਾ ਛੱਟਾ ਹੋਵੇ, ਸੰਗਤ ਦਾ ਛੱਟਾ ਹੋਵੇ, ਨਾਮ ਦਾ ਛੱਟਾ ਹੋਵੇ, ਉਸੇ ਵਕਤ ਅਸੀਂ ਆਪਣੇ ਮਨ ਦੇ ਵਿੱਚ ਬਲਦੀਆਂ ਹੋਈਆਂ ਉਹਨਾਂ ਲਾਟਾਂ ਨੂੰ ਬਾਣੀ ਦੇ ਨਾਲ, ਸੇਵਾ ਨਾਲ, ਸ਼ਬਦ ਨਾਲ
ਠਾਰ ਦਈਏ, ਬੁਝਾ ਦਈਏ, ਤੇ ਜੇ ਨਾ ਬਾਣੀ ਹੈ, ਨਾ ਸੰਗਤ ਹੈ, ਨਾ ਸ਼ਬਦ ਹੈ, ਤੇ ਵਿਕਾਰਾਂ ਦੀ ਅੱਗ ਨੇ ਤੇ ਸਾਨੂੰ ਸਾੜਨਾ ਹੈ, ਸਾਨੂੰ ਅੰਦਰੋਂ ਖਤਮ ਕਰ ਦੇਣਾ, ਫਿਰ ਕਿਵੇਂ ਬੱਚੇ ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਏ। ਕਹਿੰਦੇ ਫਿਰ ਤੇ ਰੋਣਾ ਹੀ ਪੈਂਦਾ, ਪਛਤਾਉਣਾ ਹੀ ਪੈਂਦਾ। ਤੇ ਅਗਲੀ ਉਦਾਹਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿੰਦੇ ਜਿਵੇਂ ਕੋਈ ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਿੱਥਾ ਉਦਮ ਜੈਤ ਪਦਵੀ ਨਾ ਪਾਈਏ। ਸੰਗਰਾਮ ਸਮੇਂ ਦਾ ਅਰਥ ਹੈ ਕਿਸੇ ਦੇਸ਼ ਦਾ ਦੂਜੇ ਦੇਸ਼ ਨਾਲ ਯੁੱਧ ਲੱਗ ਜਾਏ ਤੇ ਉਹ ਦੇਸ਼ ਦੇ ਵਿੱਚ ਕੋਈ ਸਿਪਾਹੀ ਨਾ ਹੋਵੇ। ਉਹ ਦੇਸ਼ ਦੇ ਲੋਕ ਇਹ ਸੋਚਣ ਵੀ ਜਦੋਂ ਕਿਸੇ ਨਾਲ ਸਾਡਾ ਯੁੱਧ ਲੱਗੇਗਾ ਉਦੋਂ ਅਸੀਂ ਯੁੱਧ ਅਭਿਆਸ ਕਰਾਂਗੇ, ਉਦੋਂ ਸ਼ਸਤਰ ਤਿਆਰ ਕਰਾਂਗੇ, ਤੇ ਫਿਰ ਜਿਹੜਾ ਸਾਡੇ ਤੇ ਚੜ੍ਹਾਈ ਕਰਨ ਆਇਆ ਦੇਸ਼ ਹੈ ਉਹਦੇ ਤੇ ਅਸੀਂ ਹਮਲਾ ਕਰਾਂਗੇ ਤੇ ਜਿੱਤ ਜਾਵਾਂਗੇ। ਐਸਾ ਹੋ ਸਕਦਾ? ਕੋਈ ਵੀ ਦੇਸ਼ ਐਸਾ ਤਿਆਰੀ ਕਰਕੇ ਰੱਖਦਾ ਹੈ ਵੀ ਸਾਡੇ ਕੋਲ ਫੌਜਾਂ ਹੀ ਨਾ ਹੋਣ, ਹਥਿਆਰ ਹੀ ਨਾ ਹੋਵੇ, ਜਦੋਂ ਕੋਈ ਹਮਲਾ ਕਰਨ ਆਏਗਾ ਉਦੋਂ ਤਿਆਰੀ ਕਰਾਂਗੇ? ਨਹੀਂ, ਉਹ ਹਾਰ ਜਾਏਗਾ। ਕਹਿੰਦੇ ਸੰਗਰਾਮ ਦੇ ਸਮੇਂ, ਯੁੱਧ ਦੇ ਸਮੇਂ ਜਿਹੜਾ ਕੋਈ ਸਿਪਾਹੀ ਪਹਿਲਾਂ ਹੀ ਤਿਆਰੀ ਨਹੀਂ ਕਰਕੇ ਗਿਆ ਤੇ ਉਹ ਆਖੇ ਵੀ ਜਦੋਂ ਯੁੱਧ ਬਣੇਗਾ ਮੈਂ ਮੈਦਾਨੇ ਜੰਗ ਵਿੱਚ ਜਾ ਕੇ ਸ਼ਸਤਰ ਚਲਾਉਣੇ ਸਿੱਖਾਂਗਾ, ਉਹ ਜਿੱਤ ਨਹੀਂ ਸਕਦਾ, ਜੈਤ ਪਦਵੀ ਨਹੀਂ ਪਾ ਸਕਦਾ, ਉਹਦਾ ਉਦਮ ਵਿਅਰਥ ਮਾਰਿਆ ਜਾਏਗਾ, ਉਹਦਾ ਸਮਾਂ ਬਰਬਾਦ ਹੋ ਜਾਏਗਾ। ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਿੱਥਾ ਉਦਮ ਜੈਤ ਪਦਵੀ ਨਾ ਪਾਈਐ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜੇ ਕੋਈ ਵਣਜਾਰਾ ਬਣ ਜਾਏ, ਆਪਣੇ ਸੰਗ ਨਾਲ ਚੱਲੇ ਤੇ ਰਾਹ ਵਿੱਚ ਗਾਫਲ ਹੋ ਕੇ ਸੌਂ ਜਾਏ, ਉਹਦਾ ਸੰਗ ਅੱਗੇ ਲੰਘ ਜਾਏ, ਬਾਅਦ ਚੋਂ ਉਹ ਕੱਲਾ ਆਪਣਾ ਭਾਰ ਬਣ ਕੇ ਡਰਦਾ ਹੈ ਵੀ ਮੈਨੂੰ ਕੋਈ ਲੁੱਟ ਲਏਗਾ, ਮੈਂ ਸੰਗ ਤੋਂ, ਮੈਂ ਆਪਣੇ ਕਾਫਲੇ ਤੋਂ ਵਿਛੜ ਗਿਆ ਹਾਂ, ਫਿਰ ਉਹਨੂੰ ਸਦਾ ਭੈ ਬਣਿਆ ਰਹਿੰਦਾ। ਉਦਾਹਰਨਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾ ਕੇ ਰਹੇ ਨੇ ਕਿ ਇਹ ਭਾਈ, ਇਹ ਜੀਵਨ ਮਿਲਿਆ ਹੈ, ਇਹ ਜਨਮ ਸੰਗਰਾਮ ਵਰਗਾ ਹੈ, ਇਹ ਜਨਮ ਲੱਕੜ ਦੇ ਘਰ ਵਰਗਾ ਹੈ, ਇਹ ਜਨਮ ਇੱਕ ਵਪਾਰੀ ਵਣਜਾਰੇ ਵਰਗਾ ਹੈ, ਤੇ ਜੇ ਸਮਾਂ ਰਹਿੰਦਿਆਂ ਤੂੰ ਸੰਭਾਲ ਨਾ ਕੀਤੀ ਤੇ ਇਹ ਮਨੁੱਖਾ ਜਨਮ ਇੱਕ ਦਿਨ ਮਿਟ ਜਾਣਾ ਹੈ, ਖਤਮ ਹੋ ਜਾਣਾ ਹੈ, ਸੜ ਜਾਏਗਾ ਵਿਕਾਰਾਂ ਅੰਦਰ, ਤ੍ਰਿਸ਼ਨਾ ਦੀ ਅੱਗ ਅੰਦਰ, ਤੇ ਤੂੰ ਬਰਬਾਦ ਹੋ ਜਾਏਗਾ। ਇਸ ਕਰਕੇ ਪਹਿਲਾਂ ਹੀ ਇੰਤਜ਼ਾਮ ਕਰ ਲੈ, ਜੇ ਤੇਰੇ ਅੰਦਰ ਵਿਕਾਰਾਂ ਦੀ ਅੱਗ ਬਲਦੀ ਹੈ ਤਾਂ ਤੇਰੇ ਕੋਲ ਸੰਗਤ ਹੋਵੇ, ਬਾਣੀ ਹੋਵੇ, ਤੇਰੇ ਕੋਲ ਸੇਵਾ ਹੋਵੇ ਜਿਹਦੇ ਨਾਲ ਤੂੰ ਆਪਣੇ ਅੰਦਰ ਨੂੰ ਸ਼ਾਂਤ ਕਰ ਲੈ। ਜੇ ਤੇਰੇ ਅੰਦਰ ਵਿਸ਼ੇ ਵਿਕਾਰਾਂ ਨਾਲ ਲੜਨ ਦੇ ਲਈ ਤਾਕਤ ਤੈਨੂੰ ਚਾਹੀਦੀ ਹੈ ਤੇ ਤੇਰੇ ਕੋਲ ਪਹਿਲਾਂ ਤਿਆਰੀ ਹੋਵੇ, ਗੁਰੂ ਸ਼ਬਦ ਦਾ ਅਭਿਆਸ ਤੇਰੇ ਕੋਲ ਹੋਵੇ, ਤਾਂ ਤੂੰ ਇਸ ਮਾਨਸ ਜਨਮ ਨੂੰ ਜਿੱਤ ਸਕਦਾ ਹੈ। ਨਹੀਂ ਤਾਂ ਜਿਵੇਂ ਕੱਖਾਂ ਦੀ ਕੁੱਲੀ ਨੂੰ ਅੱਗ ਲੱਗ ਜਾਏ ਫਿਰ ਬੰਦਾ ਕੁਝ ਨਹੀਂ ਕਰ ਸਕਦਾ, ਉਹ ਸੜ ਕੇ ਸਵਾਹ ਹੋ ਜਾਂਦੀ ਹੈ। ਇਸੇ ਤਰ੍ਹਾਂ ਗਾਫਲ ਮਨੁੱਖ ਸੜ ਕੇ ਸਵਾਹ ਹੋ ਜਾਂਦਾ, ਜੀਵਨ ਬਰਬਾਦ ਹੋ ਜਾਂਦਾ। ਕੌਣ ਬਚਦੇ ਨੇ? ਗੁਰੂ ਸਾਹਿਬ ਨੇ ਅੱਗੇ ਕਿਰਪਾ ਕੀਤੀ, ਜਿੰਨਾ ਭਾਗ ਮਥਾਹੜ ਹੈ, ਮਥਾਹੜਾ ਦਾ ਅਰਥ ਮੱਥੇ ਦੇ ਉੱਤੇ, ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਉੱਤੇ ਇਹ ਭਾਗ ਲਿਖੇ ਨੇ ਨਾ, ਤਿੰਨ ਉਸਤਾਦ ਪਨਾਹ, ਪਨਾਹ ਦਾ ਅਰਥ ਹੈ ਪਨਾਹ ਮਿਲ ਗਈ, ਸ਼ਰਨ ਮਿਲ ਗਈ, ਜਿਨ੍ਹਾਂ ਨੂੰ ਆਪਣੇ ਗੁਰੂ ਦੀ, ਆਪਣੇ ਉਸਤਾਦ ਦੀ, ਆਪਣੇ ਮੁਰਸ਼ਦ ਦੀ ਪਨਾਹ ਮਿਲ ਗਈ ਨਾ, ਉਹ ਇਸ ਬਲਦੀ ਹੋਈ ਅੱਗ ਵਿੱਚ ਸੜਨਗੇ ਨਹੀਂ, ਉਹ ਇਸ ਸੰਸਾਰ ਦੇ ਵਿਕਾਰਾਂ ਵਿੱਚ ਭੁੱਜਣਗੇ ਨਹੀਂ, ਜਿਨ੍ਹਾਂ ਨੂੰ ਆਪਣੇ ਗੁਰੂ ਦੀ ਸ਼ਰਨ ਮਿਲ ਗਈ। ਤੇ ਗੁਰੂ ਦੀ ਸ਼ਰਨ ਕਿੰਨਾ ਨੂੰ ਮਿਲਦੀ ਹੈ? ਜਿਨ੍ਹਾਂ ਭਾਗ ਮਥਾਹੜ ਹੈ, ਜਿਨ੍ਹਾਂ ਦੇ ਭਾਗ ਮਥਾਹੜੇ, ਮੱਥੇ ਤੇ ਭਾਗ ਚੰਗੇ ਨੇ ਮਿਲਾਪ ਦੇ, ਉਹ ਇਸ ਸੰਸਾਰ ਜਗਤ ਵਿੱਚ ਨਹੀਂ ਸੜਦੇ, ਉਹਨਾਂ ਦਾ ਜੀਵਨ ਐਸਾ ਜਿਵੇਂ ਕੋਈ ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਓ ਬੂਟ ਰਹਿਓ ਰੀ, ਜਿਵੇਂ ਦਾਵਾ ਅਗਨ ਜੰਗਲ ਦੀ ਅੱਗ ਸਾਰੇ ਜੰਗਲ ਨੂੰ ਸਾੜ ਦਿੰਦੀ ਹੈ, ਪਰ ਕੋਈ ਇੱਕ ਅੱਧਾ ਬੂਟਾ ਹਰਿਆ ਬਚ ਜਾਂਦਾ, ਜਿਹੜਾ ਪਾਣੀ ਦੇ ਵਿੱਚ ਹੈ ਜਾਂ ਪਾਣੀ ਦੇ ਨਾਲ ਹੈ ਉਹਨੂੰ ਅੱਗ ਨਹੀਂ ਸਾੜਦੀ। ਕਹਿੰਦੇ ਇਸੇ ਤਰ੍ਹਾਂ ਸੰਸਾਰ ਵਿੱਚ ਵਿਸ਼ੇ ਵਿਕਾਰਾਂ ਦੀ ਅੱਗ ਸਾਰਿਆਂ ਨੂੰ ਸਾੜਦੀ ਹੈ, ਪਰ ਜਿਹੜੇ ਆਪਣੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ, ਜਿਹੜੇ ਆਪਣੇ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਨੇ, ਅਭਿਆਸ ਕਰਦੇ ਨੇ ਵਾਰ ਵਾਰ, ਉਹਨਾਂ ਨੂੰ ਵਿਕਾਰਾਂ ਦੀ ਅੱਗ ਛੂ ਨਹੀਂ ਸਕਦੀ, ਨੇੜੇ ਵੀ ਨਹੀਂ ਆਉਂਦੀ, ਉਹ ਬਚ ਜਾਂਦੇ ਨੇ। ਜਿੰਨਾ ਭਾਗ ਮਥਾਹੜ ਹੈ, ਤਿੰਨ ਉਸਤਾਦ ਪਨਾਹ, ਉਹਨਾਂ ਨੂੰ ਆਪਣੇ ਉਸਤਾਦ ਦੀ ਪਨਾਹ ਮਿਲ ਜਾਂਦੀ ਹੈ, ਤੇ ਗੁਰੂ ਦੀ ਸਰਨ, ਗੁਰੂ ਦਾ ਸੰਗ, ਗੁਰੂ ਦੇ ਚਰਨ ਜੇ ਮਿਲ ਜਾਣ ਤੇ ਇਹ ਤਾਂ ਵਿਸ਼ੇ ਵਿਕਾਰਾਂ ਤੋਂ ਮਨੁੱਖ ਨੂੰ ਬਚਾ ਦਿੰਦੇ ਨੇ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿੰਨ ਮੈਂ ਤਾਰਾ, ਗੁਰੂ ਦੇ ਚਰਨ ਬੋਹਿਤ ਦੀ ਨਿਆਈ ਹਨ, ਖੇਵਟ ਦੀ ਨਿਆਈ ਹਨ। ਜਿਹੜਾ ਗੁਰੂ ਸ਼ਰਨ ਆ ਗਿਆ, ਗੁਰੂ ਸ਼ਰਨ ਜੀਵਾਂ ਦਾ ਉਧਾਰ ਕਰ ਦਿੰਦੀ। ਮਹੱਲਾ ਪੰਜਵਾਂ, ਨਾਨਕ ਪੀਠਾ ਪਕਾ ਸਾਜਿਆ, ਧਰਿਆ ਆਣ ਮੌਜੂਦ।
ਅਗਲੇ ਸਲੋਕ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜਿਵੇਂ ਕੋਈ ਮਨੁੱਖ ਆਪਣੇ ਮੁਰਸ਼ਦ ਨੂੰ ਮਨਾਉਂਦਾ ਹੈ, ਆਪਣੇ ਮੁਰਸ਼ਦ ਦੀ ਖੁਸ਼ੀ ਲੈਂਦਾ ਹੈ, ਕਿਵੇਂ ਲੈਂਦਾ ਹੈ ਕਿ ਉਹਦੇ ਲਈ ਭੋਜਨ ਤਿਆਰ ਕਰਦਾ, ਪੀਠਾ। ਪੀਠਾ ਦਾ ਅਰਥ ਹੈ ਪੀਣਾ, ਪਹਿਲਾਂ ਅਨਾਜ ਪੀਆ ਜਾਂਦਾ। ਪੁਰਾਣੇ ਸਮਿਆਂ ਦੇ ਅੰਦਰ ਜਦੋਂ ਆਪਣੇ ਗੁਰੂ ਪੀਰ ਦੇ ਲਈ ਕੋਈ ਭੋਜਨ ਤਿਆਰ ਕਰਦਾ ਸੀ ਨਾ, ਸਾਰੇ ਕੰਮ ਹੱਥੀਂ ਕੀਤੇ ਜਾਂਦੇ ਸਨ, ਦਾਣੇ ਤੱਕ ਹੱਥੀਂ ਪੀ ਜਾਂਦੇ ਸਨ, ਆਪ ਚੱਕੀ ਚਲਾਈ ਜਾਂਦੀ ਸੀ, ਦਾਣੇ ਪੀਹੇ ਜਾਂਦੇ ਸਨ, ਆਟਾ ਤਿਆਰ ਕੀਤਾ ਜਾਂਦਾ ਸੀ, ਫਿਰ ਸਾਰੇ ਕਰਮ ਕੀਤੇ ਜਾਂਦੇ ਸਨ। ਤੇ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਸ਼ਰਧਾਲੂ, ਜਿਵੇਂ ਕੋਈ ਸੇਵਕ ਅਨਾਜ ਨੂੰ ਪਹਿਲਾਂ ਪੀ ਲਏ, ਫਿਰ ਪਕਾ ਲਏ, ਫਿਰ ਸਾਜਿਆ, ਫਿਰ ਬਣਾ ਕੇ ਸਵਾਰ ਕੇ ਪਰੋਸ ਕੇ ਰੱਖੇ, ਤੇ ਫਿਰ ਕੀ ਕਰੇ, ਧਰਿਆ ਆਣ ਮੌਜੂਦ, ਤੇ ਫਿਰ ਆਪਣੇ ਮੁਰਸ਼ਦ ਦੇ ਅੱਗੇ ਲਿਆ ਕੇ ਰੱਖ ਦੇ। ਇਹ ਵੈਸੇ ਸਲੋਕ ਦੋਵੇਂ ਜਿਹੜੇ ਨੇ ਨਾ, ਇਹ ਦੂਜਾ ਤੇ ਤੀਸਰਾ ਸਲੋਕ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਖੀ ਸਰਵਰੀਆਂ ਦੀ ਉਦਾਹਰਣ ਲਈ ਆ। ਸਖੀ ਸਰਵਰੀ ਜਿਹੜੇ ਪੀਰਾਂ ਨੂੰ ਮੰਨਣ ਵਾਲੇ ਸਨ, ਇਸਲਾਮ ਦੇ ਅੰਦਰ ਦਾਰੂਦ ਪੜਿਆ ਜਾਂਦਾ ਹੈ, ਉਹ ਕੀ ਕਰਦੇ ਸਨ ਕਿ ਉਹ ਆਪਣੇ ਮੁਰਸ਼ਦ ਦਿਆਂ ਇਉਂ ਕਹਿ ਲਈਏ ਕਬਰਾਂ ਤੇ ਜਾਂ ਸਰਵਰਾਂ ਦੇ ਜਿਹੜੇ ਉਪਾਸ਼ਕ ਹੁੰਦੇ ਸਨ ਉਹਨਾਂ ਦੀਆਂ ਢੇਰੀਆਂ ਤੇ ਜਾ ਕੇ ਰੋਟ ਪਕਾਉਂਦੇ ਸਨ, ਆਪ ਹੱਥੀਂ ਅਨਾਜ ਪੀਣਾ, ਫਿਰ ਉਹਨੂੰ ਧਰਤੀ ਗਰਮ ਕਰਕੇ ਉਹਦੇ ਤੇ ਪਕਾਉਣਾ, ਤੇ ਫਿਰ ਉਹ ਤਿਆਰ ਕਰਕੇ ਆਪਣੇ ਮੁਰਸ਼ਦ ਦੇ ਅੱਗੇ, ਉਹਦੀ ਕਬਰ ਅੱਗੇ ਜਾਂ ਉਹਦੀ ਜਗ੍ਹਾ ਅੱਗੇ ਰੱਖਣਾ, ਤੇ ਫਿਰ ਉਸ ਕਬਰ ਦਾ ਜਿਹੜਾ ਉੱਥੇ ਕੋਈ ਫਕੀਰ ਹੁੰਦਾ ਸੀ ਜਾਂ ਉੱਥੇ ਕੋਈ ਮਹੰਤ ਹੁੰਦਾ ਸੀ, ਮਾਲਕ ਹੁੰਦਾ ਸੀ, ਜਦੋਂ ਉਹ ਆਉਂਦਾ ਸੀ, ਸੰਗਤ ਉਹਨਾਂ ਦੀ ਬੈਠੀ ਹੁੰਦੀ ਸੀ, ਉਹ ਝਾਕਦੇ ਰਹਿੰਦੇ ਸਨ ਵੀ ਕਦੋਂ ਮੁਰਸ਼ਦ ਆਵੇਗਾ, ਕਦੋਂ ਉਹ ਦਰੂਦ ਪੜੇਗਾ, ਕਲਮਾ ਪੜੇਗਾ, ਉਹ ਭੋਗ ਲਾਏਗਾ ਤੇ ਫਿਰ ਸਾਰਿਆਂ ਵਿੱਚ ਵੰਡਿਆ ਜਾਏਗਾ। ਉਹ ਝਾਕਦੇ ਰਹਿੰਦੇ ਸਨ, ਵੇਖਦੇ ਰਹਿੰਦੇ ਸਨ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦਾਹਰਣਾਂ ਲਈਆਂ ਨੇ ਵੀ ਸੰਸਾਰ ਜਗਤ ਦੇ ਅੰਦਰ ਸਾਰਾ ਕੁਝ ਮਨੁੱਖ ਦੇ ਪਾਸ ਹੋਵੇ, ਸਾਰਾ ਕੁਝ ਮਨੁੱਖ ਦੀਆਂ ਅੱਖਾਂ ਦੇ ਸਾਹਮਣੇ ਹੋਵੇ, ਪਰ ਜੇ ਗੁਰੂ ਦੀ ਕਿਰਪਾ ਨਹੀਂ ਨਾ, ਗੁਰੂ ਦੀ ਬਖਸ਼ਿਸ਼ ਦਾ ਦਰੂਦ ਜਿੰਨਾ ਚਿਰ ਨਹੀਂ ਨਾ ਪੜਿਆ ਜਾਂਦਾ, ਉਨਾ ਚਿਰ ਬੰਦਾ ਝਾਕ ਚ ਹੀ ਰਹਿੰਦਾ ਹੈ, ਉਹਨੂੰ ਪ੍ਰਾਪਤੀ ਕੁਝ ਨਹੀਂ ਹੁੰਦੀ, ਲਾਲਸਾ ਵਿੱਚ ਹੀ ਰਹਿੰਦਾ ਹੈ, ਤੜਫ ਵਿੱਚ ਹੀ ਰਹਿੰਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਗੁਰੂ ਦੀ ਪਨਾਹ ਮਿਲ ਗਈ ਹੈ, ਗੁਰੂ ਦੀ ਸੰਗਤ ਮਿਲ ਗਈ ਹੈ, ਗੁਰੂ ਕਿਰਪਾ ਮਿਲ ਗਈ ਹੈ, ਉਹਨਾਂ ਦੀ ਝਾਕ ਮੁੱਕ ਜਾਂਦੀ ਹੈ, ਉਹਨਾਂ ਦੀ ਤਲਬ ਮੁੱਕ ਜਾਂਦੀ ਹੈ, ਉਹਨਾਂ ਦੀ ਲਾਲਸਾ ਮੁੱਕ ਜਾਂਦੀ ਹੈ। ਇਸ ਕਰਕੇ ਗੁਰੂ ਪਨਾਹ ਬੜੀ ਜ਼ਰੂਰੀ ਹੈ, ਗੁਰੂ ਸ਼ਰਨ ਵਿੱਚ ਰਹਿਣਾ ਬੜਾ ਜ਼ਰੂਰੀ ਹੈ। ਗੁਰੂ ਸਾਹਿਬ ਕਹਿੰਦੇ ਨਾਨਕ ਪੀਠਾ ਪਕਾ ਸਾਜਿਆ, ਧਰਿਆ ਆਣ ਮੌਜੂਦ, ਬਾਝੋਂ ਸਤਿਗੁਰ ਆਪਣੇ ਬੈਠਾ ਝਾਕ ਦਰੂਦ। ਕਹਿੰਦੇ ਆਪਣੇ ਸਤਿਗੁਰ ਤੋਂ ਬਿਨਾਂ, ਬਾਝੋਂ ਸਤਿਗੁਰ ਆਪਣੇ ਬੈਠਾ ਝਾਕ ਝਾਕਦਾ ਹੈ। ਝਾਕਣ ਦਾ ਮਤਲਬ ਹੈ ਕਿਸੇ ਚੀਜ਼ ਵੱਲ ਹਿਰਸ ਲਾ ਕੇ ਬੈਠੇ ਰਹਿਣਾ ਵੀ ਮੈਨੂੰ ਕਦੋਂ ਮਿਲੇਗੀ, ਮੈਨੂੰ ਕਦੋਂ ਮਿਲੇਗੀ, ਤੇ ਦਰੂਦ ਇਹ ਵੇਖਣਾ ਵੀ ਕਦੋਂ ਹੁਣ ਮੇਰਾ ਮੁਰਸ਼ਦ ਆਏ ਤੇ ਦਰੂਦ ਪੜੇ, ਕਲਮਾ ਪੜੇ, ਉਹ ਸਾਰਿਆਂ ਨੂੰ ਵਰਤਾਏ ਤੇ ਫਿਰ ਮੈਨੂੰ ਮਿਲੇ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਹੈ ਹੀ ਉਸਤਾਦ ਦੀ ਪਨਾਹ ਵਿੱਚ ਨੇ, ਜਿਨ੍ਹਾਂ ਨੂੰ ਝਾਕਣਾ ਨਹੀਂ ਪੈਂਦਾ, ਜਿਹੜੇ ਪਰਮੇਸ਼ਵਰ ਦੇ ਦਰ ਤੇ ਪ੍ਰਵਾਨੇ ਗਏ, ਆਪਣੇ ਗੁਰੂ ਦੀ ਸ਼ਰਨ ਵਿੱਚ ਹੀ ਚਲੇ ਗਏ, ਉਹਨਾਂ ਦੀਆਂ ਝਾਕਾਂ ਮੁੱਕ ਜਾਂਦੀਆਂ, ਉਹਨਾਂ ਦੀਆਂ ਤਲਬਾਂ ਮੁੱਕ ਜਾਂਦੀਆਂ ਨੇ। ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਦਾ ਹੀ ਸਬਰ ਤੇ ਸੰਤੋਖ ਦੇ ਜੀਵਨ ਨੂੰ ਬਤੀਤ ਕਰਦੇ ਨੇ। ਮਹੱਲਾ ਪੰਜਵਾਂ, ਅਗਲੇ ਸਲੋਕ ਵਿੱਚ ਗੁਰੂ ਸਾਹਿਬ ਜੀ ਫਿਰ ਉਹੀ ਕਿਰਪਾ ਕਰਦੇ ਨੇ। ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ। ਭੁਸਰੀਆਂ ਦਾ ਅਰਥ ਵਿਦਵਾਨਾਂ ਨੇ ਕੀਤਾ ਇੱਕ ਤੇ ਮਿੱਠੇ ਪ੍ਰਸ਼ਾਦੇ, ਜਿਹੜਾ ਰੋਟ ਸਖੀ ਸਰਵਰ ਪਕਾਉਂਦੇ ਨੇ। ਕਈਆਂ ਨੇ ਕੀਤਾ ਵੀ ਭੁੰਜੇ ਪਕਾਉਣਾ, ਰੋਟ ਵੀ ਅਕਸਰ ਭੁੰਜੇ ਪਕਾਇਆ ਜਾਂਦਾ ਵੀ ਧਰਤੀ ਨੂੰ ਤਪਾ ਕੇ ਉਹਦੇ ਉੱਤੇ ਗੁੜ ਵਾਲਾ ਆਟਾ ਲਿਪਿਆ ਜਾਂਦਾ, ਹੋਰ ਚੀਜ਼ਾਂ ਪਾਈਆਂ ਜਾਂਦੀਆਂ, ਉਹਦਾ ਰੋਟ ਪੱਕਦਾ, ਮੋਟਾ ਮੋਟੀ ਰੋਟੀ ਪੱਕਦੀ ਆ, ਉਹਨੂੰ ਧਰਤੀ ਤੇ ਪਕਾਇਆ ਜਾਂਦਾ ਹੈ। ਤੇ ਫਿਰ ਉਹ ਸਖੀ ਸਰਵਰ ਜਿਹੜੇ ਨੇ ਆਪਣੀ ਸੰਗਤ ਵਿੱਚ ਵੰਡਦੇ ਨੇ, ਆਪਣੀ ਉਮਤ ਵਿੱਚ ਵੰਡਦੇ ਨੇ। ਗੁਰੂ ਸਾਹਿਬ ਕਹਿੰਦੇ ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ। ਦਤਾਰ ਜੀ ਕਹਿੰਦੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਨਾ, ਉਹ ਮਿੱਠੇ ਪ੍ਰਸ਼ਾਦੇ, ਭਲੇ ਪ੍ਰਸ਼ਾਦੇ, ਜਾਂ ਕਹਿ ਲਈਏ ਚੰਗਾ ਭੋਜਨ ਉਹ ਬਣਾ ਕੇ ਪਰੋਸ ਕੇ ਥਾਲ ਵਿੱਚ ਪਾ ਲੈਂਦੇ ਨੇ। ਜਿਨੀ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ, ਜਿਹੜੇ ਆਪਣੇ ਗੁਰੂ ਨੂੰ ਮਨਾ ਲੈਂਦੇ ਨੇ, ਭਾਵ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲੈਂਦੇ ਨੇ, ਉਹਨਾਂ ਨੂੰ ਸਾਰੇ ਪਦਾਰਥ ਰੱਜ ਰੱਜ ਕੇ ਭੋਗਣੇ ਨਸੀਬ ਹੋ ਜਾਂਦੇ ਨੇ। ਉਹ ਪਦਾਰਥਾਂ ਨੂੰ ਭੋਗਦੇ ਨੇ ਪਰ ਪਦਾਰਥਾਂ ਨੂੰ ਵਿਕਾਰੀ ਨਹੀਂ ਬਣਾਉਂਦੇ, ਪਦਾਰਥ ਉਹਨਾਂ ਲਈ ਵਿਕਾਰੀ ਨਹੀਂ ਬਣਦੇ।
ਪਦਾਰਥ ਜਿਹੜੇ ਨੇ ਉਹਨਾਂ ਲਈ ਫਿਰ ਬਰਬਾਦੀ ਦਾ ਕਾਰਨ ਨਹੀਂ ਬਣਦੇ। ਜਿਹੜੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਹੋ ਕੇ ਪ੍ਰਸ਼ਾਦ ਮਿਲਦਾ ਹੈ ਨਾ, ਜਿਹੜਾ ਗੁਰੂ ਦੀ ਨਜ਼ਰ ਦੇ ਵਿੱਚੋਂ ਦੀ ਪਦਾਰਥ ਮਿਲਦਾ ਹੈ ਤੇ ਬੰਦਾ ਉਹਨੂੰ ਭੋਗਦਾ ਹੈ, ਫਿਰ ਉਹ ਰੋਗ ਨਹੀਂ ਬਣਦਾ। ਉਹ ਭੋਗਦਾ ਪਦਾਰਥ ਭਗਤੀ ਬਣ ਜਾਂਦਾ ਬੰਦੇ ਲਈ। ਭੋਜਨ ਹੈ, ਇੱਕ ਵਿਕਾਰੀ ਬੰਦਾ ਵੀ ਭੋਜਨ ਖਾਂਦਾ ਹੈ, ਭੋਗਦਾ ਹੈ, ਪਤਾ ਨਹੀਂ 36 ਤਰ੍ਹਾਂ ਦੇ ਪਦਾਰਥ ਖਾਂਦਾ। ਇੱਕ ਧਰਮੀ ਬੰਦਾ ਕਹਿ ਲਈਏ, ਗੁਰੂ ਨੂੰ ਮੰਨਣ ਵਾਲਾ, ਗੁਰੂ ਰਜਾ ਵਿੱਚ ਰਹਿਣ ਵਾਲਾ, ਉਹ ਵੀ ਪਦਾਰਥਾਂ ਨੂੰ ਭੋਗਦਾ। ਪਰ ਗੁਰੂ ਸਾਹਿਬ ਕਹਿੰਦੇ ਜਦੋਂ ਵਿਸ਼ੇ ਵਿਕਾਰਾਂ ਨੂੰ ਭੋਗਣ ਦੀ ਲਾਲਸਾ ਰੱਖਣ ਵਾਲਾ ਜਦੋਂ ਵੀ ਕੁਝ ਖਾਏਗਾ ਨਾ, ਉਹਦੇ ਖਾਣ ਤੋਂ ਪਹਿਲਾਂ ਉਹਦੇ ਵਿੱਚ ਇਹੀ ਕਾਮਨਾ ਹੋਏਗੀ ਵੀ ਜੋ ਮੈਂ ਖਾ ਰਿਹਾ ਹਾਂ ਇਹਨੂੰ ਖਾਣ ਤੋਂ ਬਾਅਦ ਮੇਰੇ ਅੰਦਰ ਵਿਕਾਰਾਂ ਨੂੰ ਭੋਗਣ ਦੀ ਤਾਕਤ ਕਿੰਨੀ ਕੁ ਆ ਜਾਏ, ਮੈਂ ਵਿਕਾਰਾਂ ਨੂੰ ਭੋਗਣ ਦੇ ਲਈ ਕਿੰਨਾ ਕੁ ਸਮਰੱਥ ਹੋ ਜਾਵਾਂਗਾ। ਉਹ ਹਰ ਭੋਜਨ ਨੂੰ ਇਸ ਢੰਗ ਨਾਲ ਲੈਂਦਾ ਹੈ ਕਿ ਇਹ ਭੋਜਨ ਮੇਰੇ ਸਰੀਰ ਨੂੰ ਇਸ ਤਰ੍ਹਾਂ ਮਿਲੇ ਕਿ ਮੇਰਾ ਸਰੀਰ ਇੰਨਾ ਤਗੜਾ ਹੋ ਜਾਏ ਕਿ ਮੈਂ ਵੱਧ ਭੋਗ ਭੋਗ ਸਕਾਂ, ਮੈਂ ਵੱਧ ਵਿਕਾਰੀ ਬਣ ਸਕਾਂ। ਤੇ ਫਿਰ ਗੁਰਮੁਖ ਜਿਹੜਾ ਹੈ, ਰੱਬ ਦਾ ਪਿਆਰਾ, ਉਹ ਵੀ ਭੋਜਨ ਛਕਦਾ, ਉਹ ਵੀ ਪਦਾਰਥ ਖਾਂਦਾ, ਪਰ ਉਹ ਇਸ ਤਰ੍ਹਾਂ ਭੋਗਦਾ, ਪਦਾਰਥ ਖਾਂਦਾ ਵੀ ਇਹ ਮੈਂ ਖਾ ਕੇ ਮੈਂ ਕਿੰਨਾ ਕੁ ਸਮਾਂ ਗੁਰੂ ਦੀ ਭਗਤੀ ਵਿੱਚ, ਪਰਮੇਸ਼ਵਰ ਦੀ ਯਾਦ ਵਿੱਚ, ਉਹਦੇ ਸਿਮਰਨ ਵਿੱਚ ਬੈਠ ਸਕਦਾ। ਉਹ ਭੋਜਨ ਨੂੰ ਖਾਂਦਾ ਹੈ ਤੇ ਉਹਦੇ ਭੋਗ ਜਿਹੜੇ ਨੇ ਭਗਤੀ ਵਿੱਚ ਤਬਦੀਲ ਹੋ ਜਾਂਦੇ। ਤੇ ਵਿਕਾਰੀ ਮਨਮੁੱਖ ਮਨੁੱਖ ਜਿਹੜੇ ਭੋਜਨਾਂ ਨੂੰ ਭੋਗਦਾ ਹੈ, ਉਹ ਭੋਗ ਕੇ ਉਹਨਾਂ ਨੂੰ ਰੋਗੀ ਬਣਾ ਲੈਂਦਾ, ਵਿਸ਼ੇ ਵਿਕਾਰਾਂ ਵਿੱਚ ਆਪਣਾ ਜੀਵਨ ਖਚਤ ਕਰ ਲੈਂਦਾ, ਗਲਤਾਨ ਕਰ ਲੈਂਦਾ, ਕਿਉਂਕਿ ਉਹਦੇ ਤੇ ਗੁਰੂ ਦੀ ਖੁਸ਼ੀ ਨਹੀਂ, ਗੁਰੂ ਦੀ ਰਜ਼ਾ ਨਹੀਂ, ਉਹਨੇ ਭੋਗ ਭੋਗੇ ਤੇ ਉਹ ਰੋਗ ਬਣ ਗਏ। ਤੇ ਗੁਰਮੁਖ, ਤਾਂ ਹੀ ਤਾਂ ਗੁਰੂ ਪੰਚਮ ਪਾਤਸ਼ਾਹ ਨੇ ਇਹ ਬਚਨ ਕਹਿਣਾ, ਜੇ ਪ੍ਰਸਾਦ 36 ਅੰਮ੍ਰਿਤ ਖਾਏ, ਹੇ ਭਾਈ ਜਿਹਦੀ ਕਿਰਪਾ ਦੇ ਨਾਲ 36 ਤਰ੍ਹਾਂ ਦੇ ਪਦਾਰਥ ਖਾਣਾ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਉਹਨੂੰ ਆਪਣੇ ਮਨ ਦੇ ਵਿੱਚ ਰੱਖ, ਉਹਨੂੰ ਆਪਣੀ ਰਹਿਮਤ ਦਾ, ਉਹਦੀ ਰਹਿਮਤ ਦਾ ਪਾਤਰ ਬਣ ਕਿ ਵਾਹਿਗੁਰੂ ਤੇਰੀ ਖੁਸ਼ੀ ਮੈਨੂੰ ਮਿਲ ਜਾਏ। ਜਿੰਨੀ ਗੁਰੂ ਮਨਾਇਆ, ਗੁਰੂ ਨੂੰ ਮਨਾ, ਗੁਰੂ ਨੂੰ ਮਨਾਉਣ ਦਾ ਅਰਥ ਹੈ ਗੁਰੂ ਦੀ ਖੁਸ਼ੀ ਲੈਣੀ। ਗੁਰੂ ਦੀ ਖੁਸ਼ੀ ਦਾ ਭਾਵ ਹੈ ਗੁਰੂ ਦੇ ਹੁਕਮ ਵਿੱਚ ਚੱਲਣਾ। ਰੱਜ ਰੱਜ ਸੇਈ ਖਾਹੇ, ਉਹ ਰੱਜ ਰੱਜ ਕੇ ਖਾਂਦਾ। ਗੁਰਸਿੱਖ ਪ੍ਰਸ਼ਾਦਾ ਛਕਣ ਲੱਗਿਆ ਅਕਸਰ ਇਸ ਸਲੋਕ ਦਾ ਪਾਠ ਕਰਦੇ ਨੇ। ਇਹਦਾ ਭਾਵ ਇਹੀ ਹੈ ਕਿ ਮਾਲਕ, ਜੋ ਪਰੋਸਿਆ ਮਿਲਿਆ ਹੈ, ਥਾਲ ਵਿੱਚ ਆਇਆ ਨਾ, ਤੇਰੀ ਰਜ਼ਾ ਹੋਏਗੀ, ਤੇਰੀ ਖੁਸ਼ੀ ਹੋਏਗੀ, ਇਹ ਫਿਰ ਖਾਵਾਂਗੇ। ਖਾ ਕੇ ਭੋਗੀ ਨਹੀਂ ਬਣੇਗਾ ਬੰਦਾ, ਵਿਕਾਰੀ ਨਹੀਂ ਬਣੇਗਾ, ਖਾ ਕੇ ਤੇਰੀ ਭਗਤੀ ਵਾਲੇ ਪਾਸੇ ਜੁੜ ਜਾਏਗਾ। ਤਾਂ ਇਹ ਸਲੋਕ ਪੜਿਆ ਜਾਂਦਾ ਹੈ। ਤੇ ਜੇ ਭਾਵ ਨਹੀਂ ਤੇ ਫਿਰ ਪੜਿਆ ਅਨਪੜਿਆ ਕੋਈ ਮਤਲਬ ਨਹੀਂ। ਪੌੜੀ ਤੁਧ ਜਗ ਮੈਂ ਖੇਲ ਰਚਾਇਆ, ਵਿੱਚ ਹਉ ਮੈਂ ਪਾਇਆ। ਹੇ ਭਾਈ, ਹੇ ਵਾਹਿਗੁਰੂ ਜੀ, ਤੂੰ ਆਪ ਇਹ ਜਗਤ ਦੀ ਖੇਡ ਰਚੀ ਹੈ ਤੇ ਜਗਤ ਵਿੱਚ ਹਉਮੈ ਪਾਈ ਹੈ, ਕਿਉਂਕਿ ਖੇਡਣਾ ਹੈ ਨਾ, ਖੇਡ ਦੇ ਲਈ ਦੂਜਾ ਚਾਹੀਦਾ, ਦੂਜਾ ਬਣਾਉਣਾ ਪੈਂਦਾ। ਦੋ ਸੱਕੇ ਭਰਾ ਹੋਣ, ਜਦੋਂ ਖੇਡਣ ਲੱਗਦੇ ਨੇ, ਉਹ ਪ੍ਰਤੀਦਵੰਦੀ ਬਣ ਜਾਂਦੇ ਨੇ। ਖੇਡ ਵਿੱਚ ਉਹ ਦੋਵੇਂ ਇੱਕ ਦੂਜੇ ਦੇ ਵਿਰੋਧੀ ਬਣ ਜਾਂਦੇ ਨੇ ਜਿੰਨਾ ਚਿਰ ਖੇਡ ਹੈ, ਪਰ ਖੇਡ ਮਿੱਟਦੇ ਫਿਰ ਇੱਕ ਹੋ ਜਾਂਦੇ ਨੇ। ਪਰਮਾਤਮਾ ਨੇ ਸੰਸਾਰ ਬਣਾਇਆ ਹੈ, ਸੰਸਾਰ ਕੋਈ ਦੂਜਾ ਨਹੀਂ, ਸੰਸਾਰ ਉਹਦਾ ਹੀ ਆਪਣਾ ਰੂਪ ਹੈ, ਪਰ ਉਹਨੇ ਪ੍ਰਤੀਦਵੰਦੀ ਆਪਣਾ ਪੈਦਾ ਕੀਤਾ ਸੰਸਾਰ ਦੀ ਖੇਡ ਨੂੰ ਚਲਾਉਣ ਵਾਸਤੇ। ਇਹ ਹਉਮੈ ਪਰਮਾਤਮਾ ਦੀ ਪਾਈ ਹੋਈ ਹੈ, ਇਹ ਹਉਮੈ ਪਰਮਾਤਮਾ ਨੇ ਦਿੱਤੀ ਹੋਈ ਹੈ, ਪਰ ਖੇਡ ਨੂੰ ਖੇਡਦਿਆਂ ਮਨੁੱਖ ਹੀ ਭੁੱਲ ਹੀ ਜਾਏ ਕਿ ਇਹ ਮੇਰਾ ਖੂਨ ਹੈ, ਮੇਰਾ ਭਰਾ ਹੈ, ਉਹ ਫਿਰ ਖੇਡਦਾ ਨਹੀਂ, ਉਹ ਫਿਰ ਮਰਨ ਮਰਾਣ ਤੇ ਆ ਜਾਂਦਾ, ਉਹ ਅਪਰਾਧ ਕਰਨ ਲੱਗ ਜਾਂਦਾ, ਉਹ ਵਿਕਾਰੀ ਹੋ ਜਾਂਦਾ। ਇਸੇ ਤਰ੍ਹਾਂ ਸੰਸਾਰ ਵਿੱਚ ਵਿਚਰਦਿਆਂ ਜਦੋਂ ਬੰਦਾ ਹੀ ਭੁੱਲ ਜਾਏ ਵੀ ਮੈਂ ਉਹਦੀ ਖੇਡ ਦਾ ਹਿੱਸਾ ਹਾਂ, ਇਹ ਰੱਬ ਨੇ ਮਾਇਆ ਪਾਈ ਹੈ, ਰੱਬ ਦੀ ਖੇਡ ਹੈ, ਤੇ ਫਿਰ ਉਹ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦਾ, ਸੰਸਾਰ ਵਿੱਚ ਉਸ ਤਰ੍ਹਾਂ ਰਹਿੰਦਾ। ਪਰ ਜੇ ਕਹੇ ਵੀ ਨਹੀਂ, ਸੰਸਾਰ ਸੱਚਾ ਹੈ, ਖੇਡ ਹੀ ਸੱਚੀ ਹੈ, ਫਿਰ ਉਹ ਆਪਣਿਆਂ ਨੂੰ ਵੀ ਮਾਰਨ ਲੱਗ ਜਾਂਦਾ। ਧੀ ਪੁੱਤਰ ਭੈਣ ਭਰਾ ਸਾਖ ਸੰਬੰਧੀਆਂ ਦੇ ਰਿਸ਼ਤੇ ਨਾਤੇ ਭੁੱਲ ਜਾਂਦੇ ਨੇ, ਕਿਉਂਕਿ ਸੰਸਾਰ ਨੂੰ ਬੰਦਾ ਸੱਚ ਸਮਝ ਲੈਂਦਾ, ਇਹ ਭੁੱਲ ਹੀ ਜਾਂਦਾ ਕਿ ਪਰਮਾਤਮਾ ਨੇ ਮਾਇਆ ਬਣਾਈ ਹੈ। ਏਕ ਮੰਦਰ ਪੰਚ ਚੋਰ ਹੈ, ਨਿਤ ਕਰਹਿ ਬੁਰਾਈਆਂ। ਇਹ ਸਰੀਰ ਇੱਕ ਮੰਦਰ ਬਣਾਇਆ, ਇਹਦੇ ਵਿੱਚ ਪੰਜ ਚੋਰ ਲੁਕੋਏ ਨੇ ਰੱਬ ਨੇ, ਖੇਡ ਖੇਡੀ ਹੈ ਤੇ ਉਹਨਾਂ ਨੂੰ ਫੜਨਾ ਹੈ, ਉਹਨਾਂ ਨੂੰ ਲੱਭਣਾ ਹੈ। ਪਰ ਕਰਹਿ ਬੁਰਿਆਈਆਂ, ਉਹ ਬੁਰਿਆਈਆਂ ਕਰਦੇ ਪਏ ਨੇ, ਪਰ ਬੰਦਾ ਲੱਭਦਾ ਨਹੀਂ, ਬੰਦਾ ਉਹਨਾਂ ਨਾਲ ਰਲ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ, ਦਸ ਨਾਰੀ ਇੱਕ ਪੁਰਖ ਕਰ, ਦਸੇ ਸਾਧ ਲੁਭਾਈਆ। ਦਸ ਨਾਰੀਆਂ ਇਸ ਮੰਦਿਰ ਵਿੱਚ, ਦਸ ਔਰਤਾਂ ਰਹਿੰਦੀਆਂ।

ਮਾਇਆ ਦੀ ਖੇਡ ਵਿੱਚ ਐਸਾ ਗਵਾਚ ਗਿਆ ਕਿ ਮੋਹਿਆ ਹੋਇਆ ਭਟਕਦਾ ਪਿਆ ਹੈ। ਹਾਠਾ ਦੋਵੇਂ ਕੀਤੀ ਉਹ, ਇਹ ਦੋਵੇਂ ਚੀਜ਼ਾਂ ਦੋਵੇਂ ਤਰਫਾਂ, ਹਾਠਾਂ ਦਾ ਅਰਥ ਹੈ ਦੋਵੇਂ ਰਾਹ, ਗੁਰਮੁਖ ਵਾਲਾ, ਮਨਮੁਖ ਵਾਲਾ, ਭਗਤੀ ਵਾਲਾ, ਸ਼ਕਤੀ ਵਾਲਾ ਪਰਮਾਤਮਾ ਨੇ ਬਣਾਇਆ। ਸਿਵ ਸਖਤ ਵਰਤਾਈਆ, ਸਿਵ ਦਾ ਅਰਥ ਹੈ ਪਰਮੇਸ਼ਵਰ, ਸ਼ਕਤੀ ਦਾ ਅਰਥ ਉਹਦੀ ਮਾਇਆ ਵੀ, ਰੱਬ ਦੀ ਮਾਇਆ ਤੇ ਰੱਬ ਨੇ ਆਪਣਾ ਆਪਾ ਧਰਿਆ ਹੈ ਸੰਸਾਰ ਵਿੱਚ। ਇਹ ਦੋਵੇਂ ਚੀਜ਼ਾਂ ਦੋਵੇਂ ਰਾਹ ਚਲਾਏ ਨੇ। ਸਿਵ ਅੱਗੇ ਸ਼ਕਤੀ ਹਾਰਿਆ, ਇਹ ਵੈ ਹਰ ਪਾਈਆ। ਪਰ ਯਾਦ ਰੱਖੀਏ, ਭਾਵੇਂ ਬੰਦਾ ਕਿੰਨਾ ਵਰਜੀ ਮਾਇਆ ਦੇ ਰਾਹ ਤੇ ਤੁਰ ਪਏ, ਸ਼ਕਤੀ ਦੇ ਰਾਹ ਤੇ ਤੁਰ ਪਏ, ਤੇ ਉਹਨੂੰ ਲੱਗਦਾ ਸ਼ਕਤੀ ਹੀ ਪ੍ਰਧਾਨ ਹੈ, ਮਾਇਆ ਹੀ ਪ੍ਰਧਾਨ ਹੈ, ਵੀ ਚੋਰੀ, ਜਾਰੀ, ਬੁਰਿਆਈਆਂ, ਵਿਸ਼ੇ ਵਿਕਾਰ, ਚਲਾਕੀਆਂ, ਇਹ ਮਾਇਆ ਦਾ ਰੂਪ ਹੈ। ਪਰ ਗੁਰੂ ਸਾਹਿਬ ਕਹਿੰਦੇ ਜਿੰਨੀ ਮਰਜ਼ੀ ਪ੍ਰਬਲ ਹੋ ਜੇ ਮਾਇਆ, ਇਹ ਗੱਲ ਧਿਆਨ ਵਿੱਚ ਰੱਖੋ, ਸ਼ਿਵ ਅੱਗੇ ਸ਼ਕਤੀ ਹਾਰਿਆ। ਇੱਕ ਦਿਨ ਇਹ ਮਾਇਆ ਨੇ ਸ਼ਿਵ ਅੱਗੇ, ਰੱਬ ਦੇ ਪਿਆਰ ਅੱਗੇ, ਰੱਬ ਦੇ ਭਗਤ ਅੱਗੇ, ਪਰਮੇਸ਼ਵਰ ਦੇ ਨਾਂ ਦੇ ਰਾਹ ਤੇ ਤੁਰਨ ਵਾਲੇ ਦੇ ਅੱਗੇ, ਸੱਚ ਦੇ ਰਾਹ ਤੇ ਤੁਰਨ ਵਾਲੇ ਦੇ ਅੱਗੇ ਹਾਰ ਜਾਣਾ, ਮੁੱਢਲੇ ਮੂੰਹ ਪੈ ਜਾਣਾ। ਸਮਾਂ ਹੋ ਸਕਦਾ ਲੱਗ ਜਾਏ, ਹੋ ਸਕਦਾ ਲੱਗੇ ਵੀ ਸ਼ਕਤੀ ਵਾਲਾ ਜਿੱਤ ਰਿਹਾ, ਮਾਇਆ ਵਾਲਾ ਪ੍ਰਧਾਨ ਹੈ, ਧਰਮੀ ਹਾਰ ਰਿਹਾ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਸਿਵ ਅੱਗੇ ਸ਼ਕਤੀ ਹਾਰਿਆ, ਇਹ ਬਾਣੀ ਦਾ ਪ੍ਰਮਾਣ ਹੈ। ਬਾਣੀ ਕਹਿੰਦੀ ਮਾਇਆ ਨੇ, ਵਿਕਾਰੀ ਨੇ, ਬੁਰਿਆਈਆਂ ਨੇ ਇੱਕ ਦਿਨ ਸੱਚ ਅੱਗੇ ਹਾਰਨਾ ਹੀ ਹਾਰਨਾ ਹੈ। ਇਹ ਪਰਮਾਤਮਾ ਦੀ ਵਿਧ ਹੈ, ਖੇਡ ਉਹਨੇ ਜਿੱਤਣੀ ਹੈ ਜਿਹੜਾ ਖੇਡ ਨੂੰ ਚੰਗੀ ਤਰ੍ਹਾਂ ਖੇਡਣ ਵਾਲਾ ਹੈ। ਹਾਠਾਂ ਦੋਵੇਂ ਕੀਤੇ ਉਹ ਸਿਵ ਸਖਤ ਵਰਤਾਈਆ, ਸਿਵ ਅੱਗੇ ਸ਼ਕਤੀ ਹਾਰਿਆ, ਇਵੇ ਹਰ ਭਾਈਆ। ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆ, ਜਿਨ੍ਹਾਂ ਨੂੰ ਸਤ ਸੰਗਤ ਮਿਲਾ ਲਈ ਉਹਨਾਂ ਨੂੰ ਮਾਇਆ ਵਿੱਚੋਂ ਹੀ ਤੂੰ ਰੱਖ ਲੈਣਾ ਹੈ। ਜਲ ਵਿੱਚੋਂ ਬਿੰਬ ਉਠਾ ਲਿਓ, ਜਲ ਮਾਹੇ ਸਮਾਈਆ। ਕਹਿੰਦੇ ਹੇ ਵਾਹਿਗੁਰੂ, ਜਿਵੇਂ ਪਾਣੀ ਚੋਂ ਹੀ ਤਰੰਗਾਂ ਤੂੰ ਉਠਾਉਣਾ ਹੈ, ਤੇ ਫਿਰ ਉਹ ਪਾਣੀ ਵਿੱਚ ਹੀ, ਜਿਵੇਂ ਪਾਣੀ ਦੀਆਂ ਤਰੰਗਾਂ ਪਾਣੀ ਚ ਉੱਠ ਕੇ ਪਾਣੀ ਵਿੱਚ ਹੀ ਮਿਲ ਜਾਂਦੀਆਂ ਨੇ, ਇੱਕ ਵਾਰੀ ਉੱਠਦੀਆਂ ਵੱਖਰੀਆਂ ਲੱਗਦੀਆਂ ਪਰ ਫਿਰ ਪਾਣੀ ਵਿੱਚ ਮਿਲ ਜਾਂਦੀਆਂ। ਇਸੇ ਤਰ੍ਹਾਂ ਸੰਸਾਰ ਇਹ ਜਲ ਦੇ ਵਿੱਚੋਂ ਉੱਠੀਆਂ ਹੋਈਆਂ ਤਰੰਗਾਂ ਦੀ ਨਿਆਈ ਹੈ। ਸੰਸਾਰ ਪਰਮੇਸ਼ਵਰ ਤੋਂ ਬਣਿਆ ਹੈ ਤੇ ਫਿਰ ਪਰਮੇਸ਼ਵਰ ਦਾ ਰੂਪ ਹੋ ਜਾਂਦਾ। ਪਰ ਉੱਠੀ ਹੋਈ ਤਰੰਗ ਆਪਣੇ ਆਪ ਨੂੰ ਕੁਝ ਸਮੇਂ ਲਈ ਭਰਮ ਵਿੱਚ ਰੱਖ ਕੇ ਭਟਕਣਾ ਵਿੱਚ ਰਹਿ ਸਕਦੀ ਹੈ, ਪਰ ਗੁਰਮੁਖ ਸਦਾ ਆਪਣੇ ਆਪ ਨੂੰ ਪਰਮੇਸ਼ਵਰ ਦਾ ਅੰਸ਼ ਮੰਨਦਾ ਹੋਇਆ ਸੰਸਾਰ ਵਿੱਚ ਆਨੰਦ ਦਾ ਜੀਵਨ ਜਿਉਂਦਾ। ਗੁਰੂ ਕਿਰਪਾ ਕਰੇ, ਭੁੱਲਾਂ ਚੁੱਕਾਂ ਦੀ ਖਿਮਾ ਸਾਨੂੰ ਸਭਨਾਂ ਨੂੰ ਦਰੋਂ ਕਰੋ, ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਆਓ ਪਿਆਰ ਸਿੱਧ ਅੰਮ੍ਰਿਤ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿਸਟੇ ਸਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਜਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਰ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਤਾਵਨ ਚਤਾਵਨ ਕਾ ਸਦਕਾ ਸਰਬ ਸੁਖ ਜਹਾਂ ਜਹਾਂ ਖਾਲਸਾ ਜੀ ਸਭ ਤਾਹ ਤਾਰ ਸ਼ਰਿਆਇ ਦੇਗ ਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਪਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾਰਾ ਕਾ ਆਪ ਵਾਹਿਗੁਰੂ ਹੋਇਆ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਓ ਕੇ ਮਾਨ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਬੇਬੀ ਕੁਲਵਿੰਦਰ ਕੌਰ ਜੀ ਸਮੂਹ ਪਰਿਵਾਰ ਵੱਲੋਂ ਮਿਲ ਕੇ ਮਹਾਰਾਜ ਜੀ ਆਪਣੇ ਬੇਟਾ ਜਗਜੀਤ ਸਿੰਘ ਅਤੇ ਨੌਂ ਰਾਣੀ ਮਨਪ੍ਰੀਤ ਕੌਰ ਜੀ ਜਨਮ ਦਿਨ ਦੀ ਖੁਸ਼ੀ ਵਿੱਚ ਮਹਾਰਾਜ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਸ਼ੁਕਰ ਕਰਦੇ ਹੋਏ ਪ੍ਰਮਾਤਮਾ ਜੀ ਆਪ ਦੇ ਚਰਨਾਂ ਚ ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਬੇਟਾ ਜਗਜੀਤ ਸਿੰਘ ਅਤੇ ਬੱਚੀ ਮਨਪ੍ਰੀਤ ਕੌਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀ ਆ ਜਾਓ ਅੰਮ੍ਰਿਤ ਵਿਆਤਾਂ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੇਵਕ ਪਰਿਵਾਰਾਂ ਦੇ ਮਹਾਰਾਜ ਜੀ ਸਾਰੇ ਕਾਰਜ ਰਾਸ ਕਰਨੇ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਪਰਿਵਾਰ ਵੱਲੋਂ
$201 ਗੁਰੂ ਘਰ ਵਾਸਤੇ ਭੇਟਾ ਕੀਤਾ, ਕਿਰਪਾ ਕਰਨੀ ਦਰ ਤੇ ਪ੍ਰਵਾਨ ਕਰਨੇ, ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਅਤੇ ਸ਼ਾਮ ਦੇ ਲੰਗਰ ਦੀ ਮਹਾਰਾਜ ਜੀ ਪਰਿਵਾਰ ਨੇ ਸੇਵਾ ਕੀਤੀ, ਕਿਰਪਾ ਕਰਨੀ ਬਰਜਸ ਭਾਵਨਾ ਨੂੰ ਮੁੱਖ ਰੱਖ ਕੇ ਪਰਿਵਾਰ ਨੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਮਹਾਰਾਜ ਜੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਕੇ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ ਕੇ ਕਰਕੇ ਪਰਿਵਾਰ ਨੂੰ ਧੰਨਵਾਦੀ ਬਣਾਉਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਹਾਰਾਜ ਜੀ ਕਿਰਪਾ ਕਰੋ ਸਿੱਖ ਪੰਥ ਵਿਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅੱਗੇ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੇ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹੇ ਨਾਮ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਤਾ ਮਾਤਾ ਕੀ ਆਸੀਸ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਮ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵ ਰਹਿ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੇ ਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਯਾ ਸੀਸੜੀਆਂ ਜਿਉ ਹੋਵੈ ਸਹਿਬ ਸਿਉ ਮੇਲ, ਘਰ ਘਰ ਇਹੋ ਪਹੁਚਾ ਸਜੜੇ ਨਿਤ ਪਵਨ, ਸਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮੁਹੱਲਾ ਪਹਿਲਾ, ਛਿਐ ਘਰ ਛਿਐ ਗੁਰ ਛਿਐ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਅਗ ਵਡਾਈ ਤੋਏ ਰਹਾਉ, ਵਿਸਵੇ ਚਸਿਆ ਘੜੀਆਂ ਪਹਿਰਾ, ਛੇਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮੁਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆ ਲੋ ਪਵਨ ਚਵਰੋ ਕਰੇ, ਸਗਲ ਗੁਣ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਵਖਣ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾ, ਸਹਿਸ ਮੂਰਤ ਨਾਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਰੋਧ ਨਗਰ ਬੋ ਭਰਿਆ, ਮਿਲ ਸਾਧੂ ਕੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ, ਸਾਖਤ ਹਰ ਸਾਧ ਨਾ ਜਾਣਿਆ, ਤਿਨੇ ਅੰਤਰ ਹੋ ਮੈਂ ਕੰਡਾ ਹੇ, ਜਿਉ ਜਿਉ ਚਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਹਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਹੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਤਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆ ਗਿਆ ਬਸਨ ਸੁਹੇਲਾ, ਆਉਦ ਘਟੈ ਦਿਨਸ ਰਹਿਣਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੁਖਨ ਤਾ ਸੁਖਰਾਸ ਤਾਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭਾਗੈ ਅਰਦਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀ ਉਹ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਨ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ

ਪ੍ਰਤੀਤ ਕਰਾਉਣਾ। ਇਸ ਵੇਲੇ ਆਪ ਜੀ ਦਾ ਸੁੱਖ ਆਸਨ ਤਿਆਰ ਹੈ, ਆਪ ਆਪਣੇ ਆਸਨ ਤੇ ਬਿਰਾਜਮਾਨ ਹੋਵੋ। ਸੇਵਕਾਂ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕਰਨਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਸਹੀ ਪਿਆਰੇ ਮਿਲਣਾ ਜਿਨ੍ਹਾਂ ਵੇਲੇ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਰਾ ਖੋ ਬਸ ਪੰਜ ਰਹਿ ਗਏ ਚੰਗਾ ਬਾਈ ਮੈਂ ਰੁਕ ਜਾਵਾਂ ਜਿਹੜਾ ਖਰਾਬ ਹੋ ਰਹੀ ਉਹ

0: ਦਰਸ਼ ਤੁਹਾਰੂ,
1: ਨਾਨਕ ਉਨ ਸੰਗ ਮੋਹੇ ਉਧਾਰੂ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ,
1: ਭਗਤ ਜਨਾ ਕੈ ਮਨ ਵਿਸਰਾਮ ਰਹਾ,
0: ਪ੍ਰਭ ਕੈ ਸਿਮਰਨ ਗਰਭ ਨ ਬਸੈ,
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ,
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ,
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ,
0: ਪ੍ਰਭ ਸਿਮਰਤ ਕਛ ਬਿਘਨ ਨ ਲਾਗੈ,
1: ਪ੍ਰਭ ਕੈ ਸਿਮਰਨ ਮਨ ਦਿਨ ਜਾਗੈ,
0: ਪ੍ਰਭ ਕੈ ਸਿਮਰਨ ਭਾਉ ਨ ਵਿਆਪੈ,
1: ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ,
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ,
1: ਸਰਵ ਨਿਧਾਨ ਨਾਨਕ ਹਰ ਰੰਗ,
0: ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ,
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ,
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ,
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ,
0: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ,
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ,
0: ਪ੍ਰਭ ਕੈ ਸਿਮਰਨ ਹੋਏ ਸੁਫਲਾ,
1: ਪ੍ਰਭ ਕੈ ਸਿਮਰਨ ਸੁਫਲ ਫਲਾ,
0: ਸਿਮਰੈ ਜਿਨੇ ਆਪ ਸਿਮਰਾਏ,
1: ਨਾਨਕ ਤਾ

0: ਜਾਪ-ਤਾਪ ਗਿਆਨ ਸਭ ਧਿਆਨ
1: ਅਠ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਤ੍ਰਮ ਕਿਰਿਆ
1: ਸਗਲ ਤਿਆਗ ਬਨ ਮਤੇ ਫਿਰਿਆ
0: ਅਨੇਕ ਪ੍ਰਕਾਰ ਕੀਏ ਬਹੁ ਜਤਨ
1: ਪੁੰਨ ਦਾਨ ਹਉਮੈ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ
1: ਵਰਤ ਨੇਮ ਕਰੈ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੇ ਹੋ ਮਤ ਪ੍ਰਾਨ
1: ਕਨਿਕਸਵ ਹੈ ਵਰ ਭੂਮ ਦਾਨ
0: ਨਿਵਲੀ ਕਰਮ ਕਰੈ ਬਹੁ ਆਸਨ
1: ਜੈਨ ਮਾਰਗ ਸੰਜ ਮਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਕਉ ਭੀ ਹਉਮੈ ਮੈਲ ਨ ਜਾਵੈ
0: ਹਰਿ ਕੇ ਨਾਮ ਸੰਸਰ ਖਸ਼ਨਾ ਹੈ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਭ ਗੁਮਾਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸੁਹਰ ਰਾਤ
1: ਮਨ ਕੀ ਮੈਲ ਨ ਤਨ ਤੇ ਜਾਤ
0: ਇਸ ਦੇਹੀ ਕੋ ਬਹੁ ਸਾਧਨਾ ਕਰੈ
1: ਮਨ ਤੇ ਕਬੂ ਨ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇ ਅਨੀਤ
1: ਬੁੱਧ ਕਹਾ ਹੋਏ ਕਾਚੀ ਭੀਤ
0: ਮਨ ਵਰ ਕੇ ਨਾਮ ਕੀ ਮਹਿਮਾ ਊਜ
1: ਨਾਨਕ ਨਾਮ ਉਦਰੇ ਪਤਤ ਬਹਮੂਚ
0: ਬਹੁਤ ਸਿਆਣਪ ਜਮ ਕਾ ਪਹੁ ਵਿਆਪੈ
1: ਅਨੇਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਕੋਟ ਉਪਾਵਦਰ ਗਹਿ ਨਹੀਂ ਸਿਜੈ
0: ਛੂਟਸ ਨਾਹੀ ਉਪਯਾਲ
1: ਓਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਵਿੰਦ ਭਜਨ ਬਿਨ ਤਿਲ ਨਹੀਂ।

0: ਮਾਨ
1: ਸਦਾ ਸਦਾ ਇਹ ਭੁੱਲਣ ਹਾਰ
0: ਨਾਨਕ ਰੱਖਣ ਹਰ ਉਪਾਰ
1: ਰਤਨ ਤਿਆਗ ਕੌਡੀ ਸੰਗ ਰਚੈ
0: ਸਾਜ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਥਿਰ ਕਰ ਮਾਨੈ
0: ਜੋ ਵੰਸੋ ਦੂਰ ਪਰਾਨ
1: ਛੋੜ ਜਾਏ ਤਿਸ ਕਾ ਸ਼੍ਰਮ ਕਰੈ
0: ਸੰਗ ਸਹਾਈ ਤਿਸ ਪਰ ਹਰੈ
1: ਚੰਦਨ ਲੇਪ ਉਤਾਰੈ ਧੋਏ
0: ਗਰਦ ਪ੍ਰੀਤ ਬਸਮ ਸੰਗ ਹੋਏ
1: ਅੰਧ ਕੂਪ ਮੈਂ ਪਤਿਤ ਵਿਕਰਾਲ
0: ਨਾਨਕ ਗਾੜ ਲਿਓ ਪ੍ਰਭ ਦਿਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੈ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ

0: ਹਜੂਰੇ
1: ਪ੍ਰਸਾਦ ਤੂੰ ਭਾਵੈ ਸਾਚ
0: ਰੇ ਮਨ ਮੇਰੇ ਤੂੰ ਤਾਂ ਸਿਉ ਰਾਚ
1: ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੈ ਸੁਣਾਓ
0: ਆਪ ਗਵਾਏ ਸੁਹਰ ਗੁਣ ਗਾਓ।

0: ਸਾਧਕ ਸੰਗ ਸਰਬ ਤਾਨ ਗਮ
1: ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ
1: ਦਰਸ਼ਨ ਬੇਦੋਤ ਨਿਹਾਲ
0: ਸਾਧਕ ਸੰਗ ਕਲੁਖਤ ਹਰੈ।

0: ਉਤਬਿਸ਼ਟਾ ਕਾ ਜੰਤ
1: ਆਪਸ ਕੋ ਕਰਮਬੰਤ ਕਹਾਵੈ
0: ਜਨਮ ਮਰੈ ਬਹੁ ਜੂਣ ਪਰਮਾਵੈ
1: ਧਨ ਭੂਮ ਕਾ ਜੋ ਕਰੈ ਗੁਮਾਨ
0: ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ
0: ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ
1: ਧਨਵੰਤਾ ਹੋਏ ਕਰ ਗਰਵਾਵੈ
0: ਤ੍ਰਿਣ ਸਮਾਨ ਕਤ ਸੰਗ ਨਾ ਜਾਵੈ
1: ਬਹੁ ਲਸਕਰ ਮਾਨ ਖੂਬ ਪਰ ਕਰੇ ਆਸ
0: ਪਰ ਭੀਤਰਤਾ ਕਾ ਹੋਏ ਬਿਨਾਸ
1: ਸਤੇ ਆਪ ਜਾਣੈ ਬਲਵੰਤ
0: ਕਿਨ ਮੈਂ ਹੋਏ ਜਾਏ ਪਸਮੰਤ
1: ਕਿਸੈ ਨ ਬਦੈ ਆਪ ਅਹੰਕਾਰੀ
0: ਧਰਮ ਰਾਏ ਤਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ
0: ਸੋ ਜਨ ਨਾਨਕ ਦਰਗਹਿ ਪ੍ਰਵਾਨ
1: ਕੋਟ ਕਰਮ ਕਰੈ

ज्ञानेन सुखं सोऽयस्तु

0: ਕੀਰਤਨ ਗਾਈਏ
1: ਅੰਕ ਵਿਘਨ ਤੇ ਸਾਧੂ ਰਾਖੈ
0: ਹਰ ਗੁਣ ਗਾਇ ਅੰਮ੍ਰਿਤ ਰਸ ਚਾਖੈ
1: ਓਟ ਗਹੀ ਸੰਤ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਨਿਤਕ ਕੋ ਜੀ ਬਾਲਣ ਹਾਰ
0: ਭੁੱਖੇ ਕੋ ਦੇਵਤਾ ਧਾਰ
1: ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ
0: ਪੁਰਬ ਲਿਖੇ ਕਾ ਲਹਿਣਾ ਪਾਰੇ
1: ਸਭ ਕਿਛ ਤਿਸਕਾ ਉਹ ਕਰਨੈ ਜੋਗ
0: ਇਸ ਬਿਨ ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ
0: ਸਭ ਤੇ ਊਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਪੈ ਮਨ ਗੁਰ ਕੀ ਪ੍ਰਤੀਤ
0: ਇਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਐ ਦੇਹ ਲੋਏ
0: ਜਾਕੈ ਹਿਰਦੈ ਇੱਕੋ ਹੋਏ
1: ਸਚ ਕਰਣੀ ਸਚਤਾ ਕੀ ਰਹਿਤ
0: ਸਚ ਹਿਰਦੈ ਸਤਮੁਖ ਕਹਿਤ
1: ਸਚ

0: ਗੈਰ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਨ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ
0: ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨ ਜਾਣੇ ਕੀਆ
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ

0: ਚਰਨ ਸਤ ਪਰਸਨ ਹਾਰ,
1: ਪੂਜਾ ਸਤ ਸਤ ਸੇਵਦਾਰ,
0: ਦਰਸ਼ਨ ਸਤ ਸਤ ਭੇਖਣ ਹਾਰ,
1: ਨਾਮ ਸਤ ਸਤ ਧਿਆਨ ਹਾਰ,
0: ਆਪ ਸਤ ਸਤ ਸਭ ਧਾਰੀ।

0: ਸੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਵਾਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵੀਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤ

असांख पूजा असांख ता बताओ असांख भगत गौण ज्ञान विचार असांख सदे।

0: ਗੰਗ ਜੈਸ ਰਸਨਾ ਪਾਵਈ
1: ਸੁਣੈ ਮੂੜ ਜਤ ਲਾਏ ਚਤੁਰਤਾਇਆ ਵਈ
0: ਦੁਖ ਦਰਦ ਪਉ ਨਿਕਟ ਨ ਤਿੰਨ ਨਰਕੇ ਰਹੇ
1: ਓ ਜੋ ਆ ਕੀ ਇਕ ਬਾਰ ਚੌਪਾਈ ਪੋ ਕਹਾ ਚੌਪਾਈ
0: ਸੰਭਲ ਸਤਰ ਸੈਂਸ ਪਨੀਜੈ।

0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ
1: ਵਸ ਕੀਤੇ ਕਾਲ ਕੰਟ ਮਾਰ

0: ਨਾਨਕ ਲਿਵ ਵਾਜੋਂ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ
0: ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲਵਿਕ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰ ਹੁਣ ਜਿਨਕਾ ਮੋਹ ਟੁੱਟਾ ਤਿਨਕਾ

0: ਹੋਣੀ ਤੈਨੇ ਕੀਤੀ ਜਿਨ ਠਕੌਲੀ ਪਾਈਆ
1: ਗੁਰਬਾਣ ਕੀਤਾ ਤਿਸੈ ਵਿਟਹੁ ਜਨ ਮੋਹ ਬਿਠਾ ਲਾਇਆ
0: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ
0: ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ
1: ਸਾਧ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ
0: ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪੱਛੋਂ

0: ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਈਆ
0: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਸਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ
1: ਨਹ ਜਾਏ ਸਹਿਸਾ ਕਦੈ ਸੰਜਮ ਰਹੇ ਕਰਮ ਕਮਾਏ
0: ਸਸ ਜਿਉ ਮਲੀਨ ਹੈ ਕਿਤੋ ਸੰਜਮ ਧੋਤਾ ਜਾਏ
1: ਮਨ ਧੋਵੋ ਦਰਦ ਲਗੋ ਹਰ ਜੋ ਰਹੋ ਜਤ ਲਾਏ
0: ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ

0: ਦਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ
1: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ
0: ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ

0: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
0: ਸਰੀਰਾ ਮੇਰਿਆ ਇਸ ਜਗ ਮੈਂ ਆਏ ਕੈ ਕਿਆ ਤੁਧ ਕਰਮ ਕਮਾਇਆ
1: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਹਰ ਤੇਰਾ ਰਚਿਆ ਸੋਹਾ।

0: ਹਰਿਆ ਹੋਆ ਰਸਨਾ ਰਸ ਸਮਾਣੀ
1: ਸਾਚਾ ਲਖ ਵਡਾਣੀ ਤਾ ਕੀ ਗਤ ਕਹੀ ਨਾ ਜਾਏ
0: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵ ਸੱਚ ਸੁਣਨੇ ਨੂੰ ਪਠਾਏ
1: ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ
0: ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
1: ਗੁਰਦੁਆਰਾ ਲਾਏ ਭਾਵਨੀ ਇਕ ਨਾ ਦਸਵਾਂ ਦੁਆਰ ਦਿਖਾਇਆ
0: ਅਨੇਕ ਰੂਪ ਨਾਓ ਨਵ ਨੇ ਤਿਸ ਦਾ ਅੰਤ

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ

ਤੇ ਗਵਾਹੀ ਦੇ ਕੇ ਅਣਡਿੱਠ ਕੀਤਾ। ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ।

ਆਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀਆਂ ਨੇ ਖਿਮਾ ਕਰ ਦੇਣੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਿਵਾਜਣਾ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬ ਨਿਵਾਜ। ਬੇਅੰਤ ਸੰਗਤਾਂ ਨੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ।

ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ, ਦੇਸ਼ ਕੌਮ ਦਾ ਪਿਆਰ ਬਖਸ਼ਣਾ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਆ ਦੇ ਮਾਧਿਅਮ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮਾਇ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਵ ਨਿਧ ਦਰੀਆਓ ਜਨਮ ਹਮ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ ਜੋ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਾਵਨਾ ਸ਼ਰਧਾ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਪਾਵਨ ਦੀਵਾਨਾਂ ਦੀ ਸੰਪੂਰਨਤਾ ਤੇ, ਅੱਜ ਦੇ ਇਲਾਹੀ ਦਰਗਾਹੀ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਵਡਹੰਸ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ ਗਿਆ ਹੈ, ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਉਸ ਅਕਾਲ ਪੁਰਖ ਨੂੰ ਹੀ ਸਰਬੱਗ ਸਮਰੱਥ ਮੰਨ ਰਹੇ ਹਨ ਕਿ ਇਹ ਭਾਈ ਜੋ ਪਰਮੇਸ਼ਵਰ ਚਾਹੇ ਤਾਂ ਕੋਈ ਉਹਦੀ ਭਗਤੀ ਉਹਦੇ ਨਾਮ ਦੀ ਸਿਫਤ ਤੋਂ ਸਲਾਹ ਵਿੱਚ ਜੁੜ ਸਕਦਾ ਹੈ। ਇਸ ਕਰਕੇ ਸਤਿਗੁਰੂ ਮੇਰੇ 'ਤੇ ਵੀ ਆਪਣੀ ਬਖਸ਼ਿਸ਼ ਆਪਣੀ ਰਹਿਮਤ ਕਰ ਕਿ ਮੈਨੂੰ ਵੀ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣ ਦੀ ਆਰਾਧਨ ਦੀ ਵਖਾਨਣ ਦੀ ਆਪ ਸਮਰੱਥਾ ਮਤ ਪ੍ਰਦਾਨ ਕਰ ਦਿਓ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਬੇਨਤੀ ਹੈ ਕਿ ਸਾਡੇ ਪਾਸ 11 ਮਈ ਤੋਂ 17 ਮਈ ਤੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਉਹ ਪਹੁੰਚ ਰਹੇ ਹਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਦੇ ਨਾਲ। ਰੋਜ਼ ਸ਼ਾਮ ਨੂੰ 7:30 ਤੋਂ 8:30 ਵੀਕਡੇ ਦੇ ਵਿੱਚ ਉਹਨਾਂ ਦੀ ਹਾਜ਼ਰੀ ਹੋਏਗੀ। ਐਤਵਾਰ ਦੁਪਹਿਰ ਦੇ ਸਮੇਂ ਹਾਜ਼ਰੀ ਭਰਨਗੇ। ਸੋ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰੋ। 27 ਮਈ ਤੋਂ 30 ਮਈ ਤੱਕ ਸਿੱਖ ਪੰਥ ਦੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਪਹੁੰਚ ਰਹੇ ਹਨ। ਸੋ ਇਹਨਾਂ ਮਹਾਨ ਗੁਰੂ ਸਵਾਰਿਆਂ ਨੂੰ ਸਰਵਣ ਕਰਨ ਹਿੱਤ ਆਪ ਜੀ ਸਮੇਂ ਸਿਰ ਗੁਰੂ ਦਰਬਾਰਾਂ ਵਿੱਚ ਪਹੁੰਚਣਾ ਜੀ। ਆਓ ਪਿਆਰ ਸਹਿਤ ਹੁਣ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਤਿੰਨਾਂ ਦਾ ਜਥਾ ਸਰਵਣ ਕਰਵਾਏਗਾ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

सत्संग जी। बोलो जी वाहे गुरु वाहे गुरु। एक ओंकार श्री वाहेगुरु जी की फतेह। श्री भगवती जी साहेब आठवीं दसवीं प्रथम भगवती चमर कहे गुरु नानक लई त्याय फिर अंगद गुर ते अमरदास रामदास हुए सहाय अर्जन हर गोबिंद सिमरो श्री हर आए श्री हर कृष्ण त्याग के साथ दुख जाए तेग बहादुर सिमरिया कर्ण उन्हें दयावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह ने पितरात्मक स्वरूप साहब श्री गुरु ग्रंथ साहब ने पारदार का ध्यान करके घर से बोलो जी वाहे गुरु। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹਿ ਦੇ ਕੇ ਨਿਢ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਕੜੀਆਂ ਦਿੱਤੇ ਆਰੇ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਭ ਸਤਸੰਗ ਨਿਭਾਇਆ ਤਿੰਨਾ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਭਾਈਆਂ ਤਖਤ ਗੁਰਦੁਆਰਾ ਨੱਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤਾ ਵੈ ਚਿੱਤ ਆਵਣ ਕਰ ਸਤਿਕਾਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੋਂ ਰਚਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਕੀ ਬਨਵਾਜ ਪੰਜ ਸਦਾ ਸਾਹਿਤਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਜੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਛੋੜਿਆ ਅਗਲੇ ਰਸਿਆਂ ਦਾ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਰਿਹੋ ਦੋਏ ਕਰ ਜੋੜ ਕਰੋ ਅਰਦਾਸ ਤੂੰ ਤਾਂ ਭਾਵੇਂ ਤਾਂ ਨਿਰਾਸ। ਹੇ ਗਿਰਬਨਵਾਸ ਜੀ ਆਪਦੇ ਚੰਨ ਕਾਲਾ ਤੇ ਦਾਸ ਨੇ ਦਿੱਤਾ ਜੀ ਆਪਣੇ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਅੰਮ੍ਰਿਤ ਵੇੜੇ ਪ੍ਰਕਾਸ਼ ਮਾਨਵ ਸੰਗਤਾਂ ਨੂੰ ਦਰਸ਼ਨ ਦਾ ਦੇਖਣ ਖਾਤ ਉਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਐਸ ਵੇਲੇ ਉਤਾਰ ਪਿਤਾ ਜੀ ਆਪਦੇ ਚਰਨਾਂ ਚ ਗਰੀਬਨਾਥ ਜੀ ਰਾਗਿਤ ਸਿੰਘਾਂ ਨੇ ਆਸਾ ਕੀ ਵਾਰ ਦੇ ਸੰਪੂਰਨ ਕੀਰਤਨ ਕੀਤੇ ਨੇ ਛੇ ਆਪਣੀਆਂ ਨਾਂ ਸਾਹਮਣੇ ਕੀਰਤਨ ਬਖਸ਼ਿਸ਼ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾ ਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਮਿੱਤਰ ਬਾਣੀ ਚਾਰਨੀ ਬਲ ਬੁੱਧੀ ਬਖਸ਼ਿਸ਼ ਕਰੋ ਗਰੀਬਰਾਜ ਇਸ ਖੁਸ਼ੀ ਵਿੱਚ ਆਪ ਦਾਰ ਕਰ ਸਕਦਾ ਹੈ ਸਰਦਾਰ ਕਨੈਰ ਸਿੰਘ ਬੀਬੀ ਨਵਦੀਪ ਕੌਰ ਆਪਣੀ ਪੋਤਰੀ ਸਰਦਾਰ ਅਰਸ਼ਦੀਪ ਸਿੰਘ ਬੀਬੀ ਰਵੀਨਾ ਕੌਰ ਆਪਣੀ ਸਪੁੱਤਰੀ ਬੱਚੀ ਨੂਰ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਦਾਰ ਪਿਤਾ ਜੀ ਆਪ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਯਾਦਗਾਰ ਦੇ ਹਫ਼ਤਾ ਕੀ ਦਰਬਾਰ ਦੀ ਤਨ ਮਨ ਧੰਨ ਸੇਵਾ ਕਰਨ ਦੇ ਤਾਰ ਜੀ ਜਿਨ੍ਹਾਂ ਨੇ ਪਰਸ ਰੋਜ਼ ਰਾਜਪੁੱਤਰ ਕਾਲੀ ਤੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਨੇ ਤਾਰ ਆਪ ਆਪਣੇ ਸੇਵਕਾਂ ਨੂੰ ਸੇਵਾ ਲੈ ਰਹੇ ਹੋ ਮੇਰੇ ਪਰਿਵਾਰ ਸੇਵਕਾਂ ਦੇ ਸਿਹਤ ਰੱਖੋ ਆਪਣੇ ਸੇਵਕਾਂ ਦਾ ਸਾਰੇ ਕਾਰਜ ਨਿਰਵਿਘਨਤਾ ਸਾਹਿਬ ਸੰਪੂਰਨ ਕਰਨ ਦੇ ਤਾਰ ਕਿਰਪਾ ਕਰੋ ਆਪਣੇ ਸੇਵਕਾਂ ਦੀ ਆਪ ਰਾਜਮਤ ਰੱਖੋ ਜੀ ਤਾਰ ਮੇਰਾ ਕਰੋ ਗਰੀਬ ਨਵਾਜ ਜੀਓ ਗਰੀਬ ਨਵਾਜ ਆਪ ਦਰ ਕੇ ਸੇਵਾਦਾਰ ਸ਼ਮੀਰਾ ਸਿੰਘ ਪਰਿਵਾਰ ਦੀ ਚੰਡੀ ਕਰਾ ਵਾਸਤੇ ਬੇਨਤ ਮੈਂ ਲਗਾ ਦਿੱਤਾ ਪ੍ਰਵਾਨ ਕਰੋ ਬੇਟਾ ਹਰਮਨਜੋਤ ਸਿੰਘ ਕਾਲੋਂ ਪਾਸੇ ਰਿਸ਼ਤਾ ਕੀਤਾ ਗਰੀਬ ਰਾਜ ਪਰਿਵਾਰ ਵੱਲੋਂ ਬੇਨਤੀ ਹੈ ਇਸ ਚੀਜ਼ ਤੇ ਸਫਲਤਾ ਰਾਜ ਬਖਸ਼ਿਸ਼ ਕਰਨੀ ਆਪਣੇ ਸੇਵਕਾਂ ਦੀ ਆਪਣੇ ਲਾਜਵਾਲ ਰੱਖੋ ਆਪਣੇ ਸੇਵਕਾਂ ਦੇ ਕਾਰਜ ਆਪ ਰਾਜ ਕਰਨ ਦੇ ਦਰ ਜੀਓ ਕਿਰਪਾ ਕਰੋ ਬਾਜਵਾ ਪਰਿਵਾਰ ਵੱਲੋਂ ਬੱਚੀ ਦੇ ਜੀਵਨ ਦੀ ਸਫਲਤਾ ਵਾਸਤੇ ਗਰੀਬ ਰਾਜ ਅਰਦਾਸ ਬੇਨਤੀ ਕਰਦੇ ਗਰੀਬ ਰਾਜ ਬੇਨਤ ਮੈਂ ਬੇਟਾ ਕਰਦੇ ਪਰਿਵਾਰ ਕਰਦੇ ਰਾਜ ਬਖਸ਼ ਕਰੋ ਬਾਜਵਾ ਪਰਿਵਾਰ ਦੀਆਂ ਸ਼ੁਭ ਕਾਮਨਾ ਵਰਸਾਂ ਪੂਰੀਆਂ ਕਰਨੀਆਂ ਅਰਦਾਸਾਂ ਬੇਨਤੀਆਂ ਚਰਨਾਂ ਦੀ ਪ੍ਰਵਾਨ ਕਰਨੀ ਕਿਰਪਾ ਦਾ ਕਰੋ ਜੀ ਗੁਰੂ ਗਰੀਬ ਰਾਜ ਕਿਰਪਾ ਕਰੋ ਇਹਨਾਂ ਖੁਸ਼ੀਆਂ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਪ ਸ਼ਾਦੀ ਦੇਗਾਂ ਤਿਆਰ ਕਰ ਰਹੇ ਹਾਜ਼ਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਵਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ ਕਰੋ ਜੀ ਜੀਵਨ ਵਾਹੀ ਕਿਰਪਾ ਕਰੋ ਆਪ ਦੇ ਬਖਸ਼ੀਆਂ ਦਾਤਾਂ ਨੇ ਪਰਿਵਾਰ ਵੱਲ ਲੰਗਾਂ ਚੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਕਿਰਪਾ ਕਰੋ ਗਰੀਬ ਰਾਜ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ ਸੰਗਤਾਂ ਜਹਾਜ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤੇਰੇ ਫੁੱਲ ਭੇਟਾ ਬਣਾਉਣ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਰਾਜ ਕਿਰਪਾ ਕਰੋ ਆਪਦੇ ਚਰਨਾਂ ਸੇਵਾ ਕਰੀਆਂ ਸਾਰੀਆਂ ਸੰਗਤਾਂ ਗਰੀਬ ਰਾਜ ਸਿੰਘਾਂ ਸਿੰਘਣੀਆਂ ਦੀ ਗਰੀਬ ਰਾਜ ਚਰਨਾਂ ਚ ਸੇਵਾ ਪ੍ਰਵਾਨ ਕਰੋ ਅਤੇ ਤੰਦਰੁਸਤੀ ਬਖਸ਼ੋ ਮਿਹਰ ਕਰਦੇ ਆਪਣੇ ਸੇਵਕ ਸਦਾ ਇਸੇ ਤਰ੍ਹਾਂ
ਸ੍ਰੀ ਮਹਾਰਾਜ ਲਗਾਤਾਰ ਸੇਵਾ ਕਰਨ ਵਾਸਤੇ ਬਲ ਤਾਕਤ ਬਖਸ਼ੋ, ਭਾਵਨਾ ਦਾਨ ਕਰਦਾ ਕਰੋ ਜੀ, ਇਤਦਾਰ ਮਿਹਰ ਕਰੋ, ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਏਕਤਾ ਸਭਾ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਸੰਤੋਖ ਦਾਨ ਬਖਸ਼ੋ, ਚਾਨਣ ਜੋੜੋ ਕਰਵਾਉਣ ਦਾ ਪਿਆਰ ਬਖਸ਼ ਦਿੱਤਾ, ਹਰ ਮੈਦਾਨ ਜਵਾਨ ਫਤਿਹ ਬਖਸ਼ ਕਰਨ ਦੀ ਬਾਰਦਾ ਕਰੋ ਜੀ, ਗੁਰੂ ਜੀ ਬਣਾਈ ਕਿਰਪਾ ਕਰੋ ਦਾਰ, ਦੂਰ ਦਰਾਜੇ ਕਰਦੇ ਬੈਠੀਆਂ ਰਾਜ ਕਰਤਾ ਕਿਸੇ ਸ਼ਰਮ ਕਰੀਆਂ, ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲੇਖੇ ਲਾਓ, ਦਿੱਤਾਰ ਆਪਣੇ ਕਿਰਪਾ ਕੀਤੀ ਸੰਗਤਾਂ ਨੂੰ ਬਖਸ਼ੇ ਨੇ, ਸੰਗਤਾਂ ਆਪਣੇ ਚਰਨ ਧੰਨਵਾਦ ਕਰਦੀਆਂ, ਸ਼ੁਕਰੀਆ ਅਦਾ ਕਰਦੀਆਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਹਰ ਸੰਗਤਾਂ ਮਾਇਆ ਪੇਟਾ ਖਿਚਾਨਾ ਪ੍ਰਵਾਨ ਕਰੋ, ਬੱਚਿਆਂ ਤੋਂ ਕਮਾਈਆਂ ਸਬਰ ਕਰੋ, ਕਾਰਜ ਵਾਧ ਦਿੱਤਾਰ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਾ ਪੂਰੀਆਂ ਕਰੋ ਜੀ, ਗੁਰੂ ਜੀ ਮਾਈ ਕਿਰਪਾ ਕਰੋ ਦਿੱਤਾਰ ਜੀ, ਮਿਹਨਤ ਕਰੋ ਚਾਂਚਾ, ਸੇਵਾ ਪ੍ਰਵਾਨ ਕਰੋ, ਭੁੱਲਾ ਚੁਕਾਂ ਬਾਹੀ ਬਖਸ਼ੋ, ਪਿਤਰ ਗੁਨਾਮੇ ਬਖਸ਼ਿਆ ਕਬਰਾਂਤ, ਗਿਰੀ ਪ੍ਰਵਾਜ ਜੀ ਕਥਾ ਵਾਸਤੇ ਆਗਿਆ ਕਰਮ ਆਗਿਆ ਬਖਸ਼ੋ, ਗਿਰੀ ਮਹਾਰਾਜ ਐਤਵਾਰ ਦੇ ਹਫ਼ਤਾ ਵਾਲੀ ਕਥਾ ਕੀਤੇ ਬਾਅਦ ਯਮਤਾ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਤ ਨਵਾਦੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਿਹਾ ਆਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ। ਧਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ

0: ਕੀ ਫਤਿਹ। ਵਡਹੰਸ ਮਹੱਲਾ ਪੰਜਵਾਂ, ਤੂੰ ਜਾਣਾਹੇ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਜੋ ਸਾਧ ਸੰਗਤ ਜੀ ਮਾਨੇ ਕਿਰਪਾ ਕੀਤੀ, ਆਪ ਸੰਗਤ ਬੜੀ ਸ਼ਰਧਾ ਭਾਵ ਸਾਹਿਤ ਮਾਰ ਨਿੱਘੀ ਵਧਾਉਣ ਮੰਨਦੇ ਹੋਇਆਂ ਪਿਤਰਕ ਬਾਣੀ ਅਸਾ ਕਿ ਵਾਰ ਦੇ ਅਸੰਪੂਰਨ ਕੀਤੇ ਸਾਨੂੰ ਕੀਤੇ ਨੇ, ਅਰਦਾਸ ਆ ਦੀਆਂ ਪਰੀਆਂ ਨੇ ਪਰਮਾਰੇ ਬਖਸ਼ੇ ਪਿਤਰ ਪ੍ਰਾਮੇ ਸਾਨੂੰ ਕੀਤੇ ਹਨ। ਸੋ ਸਾਧ ਸਿੰਘ ਦਾਦਾ ਸੁਭਾਗ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰੂ ਘਰ ਨੂੰ ਬਖਸ਼ਿਸ਼ ਕੀਤਾ ਹੈ। ਸਾਧ ਸਿੰਘ ਜੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਗੁਰਦੁਆਰੇ ਕੰਸਟਰਕਸ਼ਨ ਚੱਲ ਰਹੀ ਹੈ ਨਾਰਥ ਵਾਲ ਸੌ ਸਾਲ ਦੀ, ਜਿਹਦੇ ਵਿੱਚ ਮਿਹਨਤ ਮਾਇਆ ਲੱਗ ਰਹੀ ਹੈ। ਸੋ ਸਾਧ ਸੰਗਤਾਂ ਵੱਲੋਂ ਬੜੀ ਮਾੜੀ ਕਿਰਪਾ ਹੈ ਕਿ ਚੰਗਾ ਗੌਰਾ ਮਿਲ ਰਿਹਾ। ਮਿਹਨਤ ਸੰਗਤਾਂ ਮਿਹਨਤ ਮਾਇਆ ਭੇਟਾ ਕਰ ਰਹੀਆਂ ਨੇ, ਧੰਨਵਾਦੀ ਹਾਂ। ਅਤੇ ਉਹ ਵਡਭਾਗੀ ਹਨ ਸਾਧ ਸੰਗਤ ਜੀ, ਬਾਕੀ ਜਿਹਨਾਂ ਸੰਗਤਾਂ ਨੇ ਅੱਜ ਤੱਕ ਸੇਵਾ ਨਹੀਂ ਕੀਤੀ, ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਆਪਣਾ ਅੰਤਸੰਦ ਕੱਢਦੇ ਹੋਇਆ ਜਿੰਨਾ ਤੁਸੀਂ ਕਰ ਸਕਦੇ ਹੋ ਵੱਧ ਕੋਸ਼ਿਸ਼ ਕਰਕੇ ਤੁਸੀਂ ਜ਼ਰੂਰ ਗੁਰੂ ਘਰ ਦੇ ਸਾਧ ਦੀ ਕਿਰਪਾਲਤਾ ਕਰੋ ਤਾਂ ਕਿ ਇਹ ਸਾਰਾ ਜਾਂ ਸਮਾਗਮ ਹੈ ਇਹ ਸਾਰਾ ਸਾਰਾ ਸ਼ੁਕਰ ਨਾਲ ਸਪੂਰਨ ਹੋ ਸਕੇ। ਸਾਧ ਸੰਗਤ ਜੀ ਹਰ ਐਤਵਾਰ ਨੂੰ ਸਾਧ ਸੰਗਤ ਦੀ ਕਥਾ ਹੋਇਆ ਕਰੇਗੀ, 12:50 ਦੇ ਆਰੰਭ ਹੋਣੀ ਹੈ, ਆਪ ਜ਼ਰੂਰ ਸਾਨੂੰ ਕਰਿਆ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ 11 ਤੋਂ ਲੈ ਕੇ 17 ਤੱਕ ਸਾਡੇ ਪਾਸ ਕਥਾਕਾਰ ਨੇ ਭਾਈ ਪਿੰਦਰਪਾਲ ਸਿੰਘ ਜੀ, ਜ਼ਰੂਰ ਹਾਜ਼ਰੀਆਂ ਭਰੋ ਸਾਧ ਸੰਗਤ ਜੀ। ਸੋ 17 ਨੂੰ ਹੈ ਛੋਟਾ ਘੱਲੂਕਾਰਾ ਕਾਨੂੰਆਂ ਦੇ ਸ਼ਾਮ ਦਾ ਗੁਰਦਾਸਪੁਰ ਜ਼ਿਲ੍ਹੇ 'ਚ। ਸੋ ਸਾਧ ਸੰਗਤ ਜੀ ਉਸ ਘੱਲੂਕਾਰੀ ਤਕੀਰ ਨੂੰ 10-12 ਹਜ਼ਾਰ ਸਿੰਘ ਨੇ ਸ਼ਹੀਦ ਹੋਏ ਸਨ, ਜਿਨ੍ਹਾਂ ਨੇ ਸਾਡੇ ਸਾਰੇ ਦੁੱਖ ਨੂੰ ਆਪਣੀ ਚੋਈ 'ਚ ਪਾ ਕੇ ਉਸ ਸਮੇਂ ਦੇ ਮੁਤਾਬਕ ਪੀਰ ਮਹਾਰਾਜ ਜੀ ਆਪਣੀ ਕੁਰਬਾਨੀ ਕੀਤੀਆਂ, ਪਰਿਵਾਰਾਂ ਸਹਿਤ ਚੀਜ਼ਾਂ ਪ੍ਰਾਪਤ ਕੀਤੀਆਂ। ਸੋ ਜਿਨ੍ਹਾਂ ਦਾ ਇਹ ਅੰਦਾਜ਼ਾ ਲਾਉਣਾ ਵੀ ਬੜਾ ਮੁਸ਼ਕਿਲ ਹੈ ਕਿ ਉਹਨਾਂ ਨੇ ਸਾਡੇ ਵਾਸਤੇ ਕੀ ਕਰਨਾ ਕੱਚ ਕੀਤੀਆਂ ਹੈ, ਗੁਰਸਿੱਖੀ ਵਾਸਤੇ ਕੀ ਕੁਝ ਕੀਤਾ। ਸੋ ਸਾਧ ਸੰਗਤ ਜੀ ਭਾਈ ਸਾਰਾ ਬੇਨਤੀ ਕਰਾਂਗਾ ਕਿ ਉਹ ਕਥਾ ਆਰੰਭ ਕਰਨਗੇ ਭਾਈ ਪਰਮਜੀਤ ਸਿੰਘ ਜੀ। ਸੋ ਆਓ ਸਾਧ ਸੰਗਤ ਜੀ, ਠੀਕ 9:50 ਤੱਕ ਅਸੀਂ ਅੱਜ ਦੇ ਪਿਤਰ ਪ੍ਰਣਾਮ ਦੀ ਕਥਾ ਸ਼ਰਨ ਕਰੀਏ। ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਕਿਰਪਾ ਕਰੋ, ਹਰ ਰੋਜ਼ ਜ਼ਰੂਰ ਗੁਰੂ ਘਰ ਪਹੁੰਚਿਆ ਕਰੋ। ਸੋ ਆਓ ਅੱਜ ਮੱਥਾ ਟੇਕ ਅਰਦਾਸ ਕਰੋ। ਸਾਧ ਸੰਗਤ ਜਿੰਨੀ ਦੇਰ ਤੱਕ ਚਾਹੋ ਤੁਸੀਂ ਮਾਰੇ ਨਿੱਘੀ ਕੋਟ 'ਚ ਬੈਠ ਕੇ ਕਥਾ ਕੀ ਦਰਬਾਰ ਸ਼ਰਨ ਕਰ ਸਕਦੇ ਹੋ। ਸੋ ਸਾਧ ਸੰਗਤ ਜੀ ਮੈਂ ਹੁਣ ਭਾਈ ਸਾਹਿਬ ਬੇਨਤੀ ਕਰਾਂਗਾ ਕਥਾ ਆਰੰਭ ਕਰਨਗੇ, ਤੁਸੀਂ ਸਾਰੇ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਜਿਸ ਕੈ ਸਿਰੇ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੈ ਮੇਰੇ ਰਾਮ ਰਾਇ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛੁ ਨਾਹੀ ਜਮ ਨਹੀਂ ਆਵੈ ਨਿਰੈ ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ गुर बिन घोर अंधार। बाणी गुरु गुरु है बाणी विच बाणी अमृत सारे। गुर बाणी कह सेवक जन मन प्रतख गुरु निस्तार। नहों जती सती नहीं पढ़िया मूर्ख मुगदा जन्म भया। प्रणवत नानक तिनकी सरणा जिन तू नाही विसरिया। अमा दृष्ट सुभ करे हरे अग पाप सकल मल। काम क्रोध अर लोभ मोहो वस करे सबे बल। सदा सुख मन वसै दुख संसार खोवै। गुर नव निध दरियाओ जन्म हम काल खो धोवै। सुखो टल गुर सेविया अहनस सहज सवाय। दर्शन परसे गुरु कै जन्म मरण दुख जाय। सतनाम श्री वाहिगुरु साहिब जी।

0: बकसीस तुम्हारी, नाम तेरा मन तन आधारी, नानक दास बकसीस तुम्हारी। वाहिगुरु जी का खालसा, वाहिगुरु जी की फतेह। जुगो जुग अटल। तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कारयोग साध संगत जीओ, वड्या पगां वाले हो, रोजाना अमृत वेले अपने रजेवियां विचों कुछ समा कढ सतगुरां दी पावन गोद विच जुड़ बैठ के अमृत बाणी दे शब्द कीर्तन सरवण करके अपने इस मनुखा जन्म नूं सफला करन दा उपराला उदम करदे हो। अज वी सतगुरां बख्शिश कीते सवाग समा सतगुरां दी मेहरामत सदका सानू सारिआं नूं सतसंगत विच जुड़न दा नसीब होया। हुणे आप जी ने गुरु घर दे हाजूरी कीर्तनी सत्कार जो भाई साहब भाई सतनाम सिंह जी गुरदासपुर वाले उन्हां दी रसना तो संपूर्ण आसा की वार दे शब्द कीर्तन सरवण कीते ने। समा होया इस पावन अस्थान ते गुर शब्द विचार दा। अज अमृत वेले मेरे सतगुरां ने इस पावन अस्थान ते प्रकाशमान होके जो सानू हुक्म दी दात बख्शिश कीती है वो पावन हुक्म धन गुरु अर्जन साहब महाराज दीन दुनिया दे मालक सच्चे पातशाह जिन्हां दी वडियाई विच भट्ट साहिबाना ने बचन कहे ने, तत् विचार यह मथुरा जग तारन कौ अवतार बनायो, जपियो जिन अर्जुन देव गुरु फिर संकट जोन गर्भ न है आए। जिन्हां गुरमुख प्यारिआं ने धन गुरु अर्जुन साहब महाराज जी नूं जपिया है, याद कीता है, सिमरिया है, वह परत के गर्भ जुनिया विच नहीं आउंदे। ऐसे दीन दयाल सतगुरु गुरु नानक साहब महाराज जी दी गुरता गद्दी दे पंजवें वारस उन्हां दी रसना तो उचारण कीता होया यह अज दा पावन शब्द राग वढांस। ती रागां दे विच धन गुरु अर्जुन साहब महाराज जी ने बाणी उचारण कीती। उन्हां ती रागां दे विचों एक राग है वढांस। वढांस राग दे विच महाराज जी ने यह शब्द उचारण कीता। धन गुरु ग्रंथ साहब महाराज जी के पावन पवित्र अंग 563 अते 64 ते यह शब्द सुभाहेमान है। आओ गुरमुखो अज मेरे सतगुरां ने की बख्शिश रहमतां कीतियां ने, विचार की आरंभता तो पहला एक बारी मन बिरतियां जरूर एकाग्र कर लीए। रसना की पवित्रता वास्ते मन की एकाग्रता वास्ते एक बारी करो कृपा दिओ असीस ते आखो जी सतनाम श्री वाहिगुरु साहिब जी। फिर बख्शिश करो ते आखो जी सतनाम श्री वाहिगुरु साहिब जी। जिहड़ी संगत दी दात सतगुरां ने सानू बख्शिश कीती है ना, उस संगत दी बहुत वड्डी महानता महाराज जी ने बाणी विच बयान कीती। जिवें आपां बाणी विच बोल पढ़दे हां, वड भागी हर संगत पावा है, भागहीन भ्रम चोटा खावा है, बिन भागां सत संग न लभै, बिन संगत मैल परि जी जी। मेरे माधो जी सत संगत मिले सो तरिया, गुर प्रसाद परम पद पाया सुके कास्ट हरिया, खोजत खोजत सुनी ए सोए साध संगत बिन तरिया ना कोई। सोए दे अर्थ ने खबर सुनी खोज कर करके, खोज कर करके ये खबर मेरे कन्नी पई। गुरु ग्रंथ साहिब महाराज की बाणी की कन्नी पई, ਵੀ ਜਿਹਨੇ ਸਾਧ ਸੰਗਤ ਵਿੱਚ ਸਮਾਂ ਨਹੀਂ ਇਹਨਾਂ ਬਤੀਤ ਕੀਤਾ, ਸਾਧ ਸੰਗਤ ਵਿੱਚ ਜੁੜਿਆ ਨਹੀਂ, ਉਹ ਭਵਜਲ ਸੰਸਾਰ ਤੋਂ ਕਦੀ ਪਾਰ ਨਹੀਂ ਜੀ ਹੋ ਸਕਦਾ। ਇਹ ਬੜੀ ਵੱਡੀ ਬਖਸ਼ਿਸ਼ ਹੈ ਗੁਰੂ ਦੀ, ਜਿਹੜੇ ਰੁਰ ਤੁਸੀਂ ਆਪ ਸੰਗਤ ਕਰਦੇ ਹੋ। ਅਨੰਦਪੁਰ ਸਾਹਿਬ ਦੀ ਧਰਤੀ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇੱਕ ਵਾਰੀ ਸਿੱਖਾਂ ਨੇ ਤਿੰਨ ਚਾਰ ਸਵਾਲ ਪੁੱਛੇ। ਕਹਿਣ ਲੱਗੇ ਮਹਾਰਾਜ, ਜਦੋਂ ਤੁਸੀਂ ਆਪਣੇ ਸਿੱਖ ਤੇ ਖੁਸ਼ ਹੁੰਦੇ ਹੋ ਤੇ ਉਹਨੂੰ ਕਿਹੜੀ ਦਾਤ ਨਾਲ ਨਿਵਾਜਦੇ ਹੋ, ਕਿਹੜੀ ਦਾਤ ਬਖਸ਼ਦੇ ਹੋ? ਤੇ ਮੇਰੇ ਸਤਿਗੁਰੂ ਕਹਿਣ ਲੱਗੇ ਵੀ ਜਦੋਂ ਅਸੀਂ ਆਪਣੇ ਸਿੱਖ ਤੇ ਖੁਸ਼ ਹੁੰਦੇ ਹਾਂ ਨਾ, ਉਹਦੇ ਘਰ ਦੇ ਵਿੱਚ ਅਤਿ ਇਤਫਾਕ ਬਖਸ਼ ਦਿੰਦੇ। ਇਤਫਾਕ ਤੁਸੀਂ ਸਮਝਦੇ ਹੋ ਇਕੱਠ, ਚਾਰ ਪੰਜ ਜੀ, ਜਿਵੇਂ ਇੰਡੀਆ ਦੇ ਵਿੱਚ ਜੁਆਇੰਟ ਫੈਮਿਲੀਆਂ ਨੇ, ਦੋ ਫੈਮਿਲੀਆਂ ਇਕੱਠੀਆਂ ਨੇ, ਇੱਕ ਫੈਮਿਲੀ ਚਾਰ ਪੰਜ ਜੀ ਆਪਾਂ ਘਰ ਵਿੱਚ ਰਹਿੰਦੇ ਹਾਂ। ਕਹਿਣ ਲੱਗੇ ਇਤਫਾਕ ਦੀ ਦਾਤ ਬਖਸ਼ੀ, ਇਤਫਾਕ ਬਹੁਤ ਵੱਡੀ ਦਾਤ। ਇਕੱਠ ਚਾਰ ਪੰਜ ਜੀਆਂ ਦਾ ਇੰਜ ਕਹਿ ਲਈ ਵੀ ਵਿਚਾਰਾਂ ਮਿਲ ਜਾਣ। ਸਿਆਣੇ ਕਹਿੰਦੇ ਨੇ ਜਿਸ ਘਰ ਦੇ ਵਿੱਚ ਇਤਫਾਕ ਨਹੀਂ ਉਸ ਘਰ ਦੇ ਵਿੱਚ ਵਿਚਾਰ ਨਹੀਂ, ਜਿਸ ਘਰ ਦੇ ਵਿੱਚ ਵਿਚਾਰ ਨਹੀਂ ਉਸ ਘਰ ਦੇ ਵਿੱਚ ਧਰਮ ਨਹੀਂ, ਜਿਸ ਘਰ ਦੇ ਵਿੱਚ ਧਰਮ ਨਹੀਂ ਉਸ ਘਰ ਦੇ ਵਿੱਚ ਮਾਇਆ ਨਹੀਂ, ਜਿਸ ਘਰ ਵਿੱਚ ਮਾਇਆ ਨਹੀਂ ਉਸ ਘਰ ਦੇ ਵਿੱਚ ਕਦੀ ਰੌਣਕਾਂ ਮੇਲੇ ਨਹੀਂ ਜੇ ਲੱਗ ਸਕਦੇ। ਜਿਸ ਘਰ ਦੇ ਵਿੱਚ ਇਤਫਾਕ ਆ ਗਿਆ, ਇਕੱਠ ਆ ਗਿਆ, ਚਾਰ ਜੀ ਸ਼ਾਮ ਨੂੰ ਇਕੱਠੇ ਬਹਿ ਜਾਣ ਤੇ ਵਿਚਾਰ ਕਰ ਲੈਣ ਵੀ ਸੰਧਿਆ ਸਮਾਂ ਹੋਇਆ, ਚਲੋ ਰਹਿ ਰਾ ਸਾਹਿਬ ਦਾ ਪਾਠ ਹੀ ਸਾਰੇ ਕਰ ਲਈਏ, ਕੋਈ ਗੁਰੂ ਦੇ ਸ਼ਬਦ ਦੀ ਵਿਚਾਰ ਹੀ ਕਰ ਲਈਏ, ਇਕੱਠ ਹੋਏਗਾ ਤੇ ਇਹ ਸਾਡੀਆਂ ਇੱਕ ਦੂਜੇ ਨਾਲ ਸਾਂਝਾ ਬਣਨਗੀਆਂ। ਤੇ ਸਮਾਂ ਬਦਲ ਗਿਆ, ਬੱਚੇ ਆਪਣੇ ਕਮਰੇ 'ਚ ਬੈਠੇ ਨੇ, ਮਾਂ ਪਿਓ ਆਪਣੇ ਕਮਰੇ 'ਚ ਬੈਠੇ ਨੇ, ਸ਼ਾਮ ਦਾ ਸਮਾਂ, ਸਵੇਰ ਦਾ ਸਮਾਂ, ਇੱਕ ਦੂਜੇ ਨਾਲ ਗੱਲ ਕਰਨ ਦਾ ਵੀ ਸਾਡੇ ਕੋਲ ਸਮਾਂ ਨਹੀਂ, ਵੀ ਇਕੱਠੇ ਬੈਠ ਕੇ ਚਾਰ ਜੀ ਕੋਈ ਵਿਚਾਰ ਸਾਂਝੀ ਕਰ ਲਈ। ਜਿਸ ਘਰ ਦੇ ਵਿੱਚ ਇਤਫਾਕ ਆ ਜੇ ਬਹੁਤ ਵੱਡੀ ਦਾਤ, ਜਿੱਥੇ ਇਤਫਾਕ ਆ ਜਾਂਦਾ ਨਾ ਉੱਥੇ ਵਿਚਾਰ ਆ ਜਾਂਦੀ, ਜਿੱਥੇ ਵਿਚਾਰ ਆ ਜਾਏ ਉੱਥੇ ਧਰਮ ਆ ਜਾਂਦਾ ਹੈ, ਜਿੱਥੇ ਧਰਮ ਆ ਜਾਏ ਉੱਥੇ ਮਾਇਆ ਆ ਜਾਂਦੀ, ਜਿੱਥੇ ਮਾਇਆ ਆ ਜਾਏ ਉੱਥੇ ਰੌਣਕਾਂ ਮੇਲੇ ਲੱਗ ਜਾਂਦੇ। ਸਿੱਖਾਂ ਨੂੰ ਇਹ ਮਹਾਰਾਜ ਜੀ ਨੇ ਪਹਿਲੇ ਸਵਾਲ ਦਾ ਉੱਤਰ ਦਿੱਤਾ। ਦੂਸਰਾ ਸਵਾਲ ਕੀਤਾ ਸੀ ਮਹਾਰਾਜ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਸਿੱਖ ਦੇ ਉੱਤੇ ਉਦੋਂ ਕਿਹੜੀ ਦਾਤ ਬਖਸ਼ਦੇ ਜੀ? ਤੇ ਮਹਾਰਾਜ ਕਹਿਣ ਲੱਗੇ, ਉਸ ਵੇਲੇ ਅਸੀਂ ਉਸ ਸਿੱਖ ਦੇ ਘਰ ਦੇ ਵਿੱਚ ਧੀਆਂ ਪੁੱਤਰਾਂ ਦੀਆਂ ਦਾਤਾਂ ਬਖਸ਼ ਦਿੰਦੇ, ਕਿਉਂਕਿ ਇਹ ਵੀ ਅਸੀਂ ਮੰਗਦੇ ਹਾਂ। ਗੁਰੂ ਕੋਲ ਆਣ ਕੇ ਮਹਾਰਾਜ, ਮਾਣ ਮੰਗੂ, ਤਾਣ ਮੰਗੂ, ਧਨ, ਲਖਮੀ, ਸੁੱਤ, ਦੇਹ, ਇਹ ਸਾਰੀਆਂ ਦਾਤਾਂ ਅਸੀਂ ਗੁਰੂ ਕੋਲੋਂ ਮੰਗਦੇ ਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਸਭ ਕੁਝ ਮਿਲਦਾ। ਮਹਾਰਾਜ ਕਹਿਣ ਲੱਗੇ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਆ ਧੀਆਂ ਪੁੱਤਰਾਂ ਦੀਆਂ ਦਾਤਾਂ ਦੇ ਦੇ। ਤੀਸਰਾ ਸਵਾਲ ਕੀਤਾ ਮਹਾਰਾਜ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਹੋ ਫਿਰ ਆਪਣੇ ਸਿੱਖ ਦੀ ਝੋੜੀ ਵਿੱਚ ਕਿਹੜੀ ਦਾਤ ਪਾਉਂਦੇ ਹੋ? ਕਹਿਣ ਲੱਗੇ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਆ ਨਾ ਉਸ ਵੇਲੇ ਉਸ ਸਿੱਖ ਦੇ ਅਸੀਂ ਸਾਰੇ ਕਾਰਜ ਰਾਸ ਕਰਦੇ ਨੇ, ਜਿਹੜੇ ਘਰਾਂ ਦੇ ਕਾਰਜ ਨੇ ਨਾ, ਧੀਆਂ ਪੁੱਤਰਾਂ ਦੀਆਂ ਸ਼ਾਦੀਆਂ ਹੋ ਗਈਆਂ, ਮਕਾਨ ਮਿਲ ਜਾਣਾ, ਹੋਰ ਸਾਡੇ ਦੁਨੀਆਂ ਦੇ ਕਾਰਜ, ਇਹ ਵੀ ਗੁਰੂ ਕਿਰਪਾ ਕਰੇ ਤੇ ਤਾਂ ਹੀ ਰਾਸ ਹੁੰਦੇ ਜੀ। ਇਸੇ ਕਰਕੇ ਅਸੀਂ ਅਰਦਾਸ ਕਰਦੇ ਹਾਂ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਹੇ ਪਰਮਾਤਮਾ, ਹੇ ਸਤਿਗੁਰੂ, ਇਸ ਮਾਨਸ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ, ਤੇਰੇ ਚਰਨਾਂ ਚ ਸਾਡੀ ਜੋਦੜੀ ਏ, ਆਹ ਸਾਡੇ ਘਰ ਦਾ ਕਾਰਜ ਏ, ਇਹ ਸਾਡਾ ਰਾਸ ਕਰਦੇ। ਮਹਾਰਾਜ ਕਹਿਣ ਲੱਗੇ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਆ ਸਿੱਖਾਂ ਦੇ ਕਾਰਜ ਰਾਸ ਕਰਦੇ ਨੇ। ਪੁੱਛਿਆ ਮਹਾਰਾਜ ਜੀ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਫਿਰ ਕਿਹੜੀ ਦਾਤ ਬਖਸ਼ਦੇ ਹੋ? ਕਹਿਣ ਲੱਗੇ, ਜਦੋਂ ਉਸ ਤੋਂ ਵੱਧ ਪ੍ਰਸੰਨ ਹੁੰਦੇ ਆ ਅਸੀਂ ਸਿੱਖ ਦੇ ਘਰ ਦੇ ਵਿੱਚ ਆਪ ਜਾ ਕੇ ਚਰਨ ਪਾ ਦਿੰਦੇ ਤੇ ਘਰ ਨੂੰ ਪਵਿੱਤਰ ਕਰ ਦਿੰਦੇ। ਇੱਕ ਸਿੱਖ ਉੱਠਿਆ, ਮਹਾਰਾਜ ਜਦੋਂ ਸਭ ਤੋਂ ਵੱਧ ਪ੍ਰਸੰਨ ਹੁੰਦੇ ਹੋ ਤੁਸੀਂ ਆਪਣੇ ਸਿੱਖ ਦੇ ਉਦੋਂ ਕਿਹੜੀ ਦਾਤ ਬਖਸ਼ਦੇ ਜਦੋਂ ਸਭ ਤੋਂ ਵੱਧ ਖੁਸ਼ ਹੁੰਦੇ? ਤੇ ਮੇਰੇ ਸਤਿਗੁਰਾਂ ਨੇ ਪਤਾ ਕੀ ਕਿਹਾ ਸੀ? ਆਹ ਦਾਤ ਜਿਹੜੀ ਤੁਹਾਡੀ ਝੋਲੀ ਵਿੱਚ ਪਈ। ਮਹਾਰਾਜ ਕਹਿਣ ਲੱਗੇ, ਜਦੋਂ ਸਭ ਤੋਂ ਵੱਧ ਅਸੀਂ ਸਿੱਖ ਤੇ ਪ੍ਰਸੰਨ ਹੁੰਦੇ ਹਾਂ ਨਾ ਉਦੋਂ ਉਹਨੂੰ ਗੁਰੂ ਦੀ ਸੰਗਤ ਦੀ ਦਾਤ ਬਖਸ਼ਦੇ। ਉਹ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੰਦਾ, ਸੰਗਤ ਵਿੱਚ ਬੈਠਣਾ ਸ਼ੁਰੂ ਕਰ ਦਿੰਦਾ। ਗੁਰਮੁਖੋ, ਸਭ ਤੋਂ ਵੱਧ ਪ੍ਰਸੰਨਤਾ ਜੇ ਜਿਹੜਾ ਬੰਦਾ ਗੁਰੂ ਦੀ ਸੰਗਤ ਵਿੱਚ ਆਣ ਕੇ ਬਹਿੰਦਾ, ਗੁਰੂ ਦੀ ਸੰਗਤ ਕਰਦਾ, ਜਿੱਥੇ ਅਸੀਂ ਅਰਦਾਸ ਕਰਕੇ ਪੁੱਤਰਾਂ ਦੀਆਂ ਦਾਤਾਂ, ਧੀਆਂ ਦੀਆਂ ਦਾਤਾਂ, ਨੌਕਰੀਆਂ ਦੀਆਂ ਦਾਤਾਂ, ਮਾਇਆ ਦੀਆਂ ਦਾਤਾਂ, ਬਹੁਤ ਕੁਝ ਮੰਗਦੇ ਹਾਂ ਨਾ, ਉੱਥੇ ਮਹਾਰਾਜ ਜੀ ਕਹਿੰਦੇ ਆਹ ਵੀ ਦਾਤ ਮੰਗਿਆ ਕਰ ਸਤਿਗੁਰੂ, ਜੇ ਮਨੁੱਖਾ ਜਨਮ ਦਿੱਤਾ ਜੇ ਨਾ ਆਪਣੀ ਸੰਗਤ ਨਾਲ ਜ਼ਰੂਰ ਜੋੜੀ ਰੱਖੋ, ਆਪਣੀ ਗੋਦ ਵਿੱਚ ਜੁੜ ਬਿਠਾਉਣ ਦਾ ਸਾਨੂੰ ਸਮਾਂ ਬਖਸ਼ੋ, ਜਿਹਨੂੰ ਸੰਗਤ ਮਿਲ ਜਾਏ ਗੁਰਮੁਖੋ, ਇੱਕ ਦਿਨ ਜ਼ਰੂਰ ਉਹ ਬੰਦਾ ਧਰਮ ਦੇ ਪਾਸੇ ਤੁਰ ਪੈਂਦਾ ਹੈ, ਇੱਕ ਦਿਨ ਜ਼ਰੂਰ ਉਹਦੇ ਹਿਰਦੇ ਵਿੱਚ ਗੁਰੂ ਦੇ ਪ੍ਰਤੀ ਪਿਆਰ, ਵਾਹਿਗੁਰੂ ਦੇ ਪ੍ਰਤੀ ਪਿਆਰ ਪੈਦਾ ਹੋ ਜਾਂਦਾ, ਤੇ ਇੱਕ ਦਿਨ ਗੁਰੂ ਨਾਲ ਪ੍ਰੇਮ ਬਣ ਜੇ, ਸਨੇਹ ਬਣ ਜੇ, ਉਸ ਬੰਦੇ ਦੇ ਬੇੜੇ ਪਾਰ ਹੋ ਜਾਂਦੇ ਨੇ। ਤਾਂ ਹੀ ਸਤਿਗੁਰੂ ਕਲਗੀਆਂ ਵਾਲੇ ਨੇ ਬਚਨ ਕਿਹਾ ਸੀ, ਸਾਚ ਕਹੂੰ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਮੈਂ ਇਸ ਕਰਕੇ ਥੋੜੀ ਜਿਹੀ ਸੰਗਤ ਦੀ ਆਪ ਸੰਗਤਾਂ ਨਾਲ ਵਿਚਾਰ ਸਾਂਝੀ ਕੀਤੀ, ਕਿਉਂਕਿ ਤੁਸੀਂ ਵੀਕਡੇ ਦੇ ਵਿੱਚ ਵੀ ਆਉਂਦੇ ਹੋ, ਐਤਵਾਰ ਵਾਲੇ ਦਿਨ ਉਚੇਚੇ ਤੌਰ ਤੇ ਭਾਰੀ ਸੰਗਤਾਂ ਦੇ ਇਕੱਠ ਵਿੱਚ ਆਉਂਦੇ ਹੋ। ਬਸ ਜਿੰਨਾ ਸਮਾਂ ਉਮਰ ਮਿਲੀ ਹੈ ਨਾ, ਜਦੋਂ ਵੀ ਸਮਾਂ ਮਿਲੇ ਜ਼ਰੂਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣੀ। ਅੱਜ ਮਹਾਰਾਜ ਜੀ ਨੇ ਜੋ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਇੱਥੋਂ ਬਚਨ ਆਰੰਭ ਕਰ ਰਹੇ ਨੇ। ਵਡਹੰਸ ਮਹੱਲਾ ਪੰਜਵਾਂ, ਵਡਹੰਸ ਰਾਗ ਹੈ, ਮਹੱਲਾ ਪੰਜਵਾਂ ਦੇ ਅਰਥ ਨੇ ਪੰਜਵੇਂ ਪਾਤਸ਼ਾਹ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਨ ਕਰ ਰਹੇ ਨੇ, ਪਹਿਲੀ ਪੰਕਤੀ ਤੂੰ ਜਾਣ ਆਏ ਹੀ ਤਾਂ ਕੋਈ ਜਾਣੇ, ਕੀ ਜਾਣੇ ਜੀ, ਰੱਬ ਦੇ ਘਰ ਦੀਆਂ ਗੱਲਾਂ, ਰੱਬ ਦੇ ਘਰ ਦੀ ਸੋਝੀ, ਰੱਬ ਦੀਆਂ ਵਡਿਆਈਆਂ, ਪਰਮਾਤਮਾ ਦੀਆਂ ਬਖਸ਼ਿਸ਼ਾਂ। ਇਹ ਪਰਮਾਤਮਾ ਆਪ ਹੀ ਜਣਾਉਂਦਾ ਹੈ ਨਾ, ਜਦੋਂ ਬੰਦੇ ਨੂੰ ਸੋਝੀ ਬਖਸ਼ਦਾ ਉਸ ਵੇਲੇ ਮਨੁੱਖ ਨੂੰ ਸਮਝ ਆਉਂਦੀ, ਤੇ ਜਦੋਂ ਪਰਮਾਤਮਾ ਦੇ ਘਰ ਦੀ ਸਮਝ ਆਉਂਦੀ ਹੈ ਨਾ, ਤੇ ਬੰਦਾ ਹੈਰਾਨ ਰਹਿ ਜਾਂਦਾ ਵੀ ਇੰਨੀ ਆਵੀ ਦਾਤ ਪਰਮਾਤਮਾ ਨੇ ਦਿੱਤੀ, ਆਵੇ ਬਖਸ਼ਿਸ਼ਾਂ ਪਰਮਾਤਮਾ ਨੇ ਕੀਤੀਆਂ। ਫਿਰ ਉਸ ਵੇਲੇ ਬੰਦਾ ਕੀ ਕਰਦਾ, ਤੇਰਾ ਦੀਆ ਨਾਮ ਵਿਖਾਣਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਦੋਂ ਬੰਦੇ ਨੂੰ ਪਰਮਾਤਮਾ ਦੀਆਂ ਵਡਿਆਈਆਂ ਪਤਾ ਲੱਗਦਾ, ਬਖਸ਼ਿਸ਼ਾਂ ਪਤਾ ਲੱਗਦੀਆਂ ਨੇ, ਉਸ ਵੇਲੇ ਬੰਦੇ ਦੇ ਹੱਥ ਜੁੜ ਜਾਂਦੇ ਨੇ ਪਰਮਾਤਮਾ ਦੇ ਸਾਹਮਣੇ, ਹੇ ਰੱਬ ਜੀ ਅੱਜ ਤੱਕ ਮੈਨੂੰ ਸਮਝ ਨਹੀਂ ਸੀ ਆਈ, ਹੁਣ ਮੈਨੂੰ ਸਮਝ ਆਈਏ ਵੀ ਤੁਸੀਂ ਮੈਨੂੰ ਕੀ ਕੁਝ ਨਹੀਂ ਦਿੱਤਾ, ਭਾਵ ਸਭ ਕੁਝ ਤੁਸੀਂ ਮੈਨੂੰ ਦਿੱਤਾ, ਕੀ ਕੁਝ ਦਿੱਤਾ ਤੇ ਕੀ ਕੁਝ ਅਸੀਂ ਮੰਗ ਰਹੇ ਹਾਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਮੈਂ ਇੱਕ ਪ੍ਰਮਾਣ ਸਾਂਝਾ ਕਰਦਿਆਂ, ਕਿਉਂਕਿ ਸਭ ਤੋਂ ਵੱਡੀ ਸਮੱਸਿਆ ਸ਼ੰਕਾ ਸਾਡੇ ਮਨ ਵਿੱਚ ਪਤਾ ਕਦੋਂ ਪੈਦਾ ਹੁੰਦਾ, ਬੰਦਾ ਕਹਿੰਦਾ ਵੀ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਗੁਰਦੁਆਰੇ ਸੰਗਤ ਵਿੱਚ ਜਾਣਾ ਚਾਹੀਦਾ, ਕੀ ਸਾਨੂੰ ਗੁਰੂ ਨੇ ਦਿੱਤਾ, ਕੀ ਪਰਮਾਤਮਾ ਸਾਡੇ ਤੇ ਬਖਸ਼ਿਸ਼ਾਂ ਕਰ ਰਿਹਾ, ਕਿਉਂ ਉਹਦਾ ਅਸੀਂ ਨਾਮ ਜਪੀਏ, ਕਿਉਂਕਿ ਕੋਈ ਵੀ ਕੰਮ ਕਰਨਾ ਹੋਵੇ ਨਾ ਤੇ ਬੰਦਾ ਕਹਿੰਦਾ ਇਹਦਾ ਲਾਭ ਕੀ ਹੈ, ਜੇ ਸਾਨੂੰ ਕੁਝ 4% ਮਿਲਣਗੇ ਤੇ ਬੰਦਾ ਉਹ ਕੰਮ ਕਰਨ ਵਾਸਤੇ ਤਿਆਰ ਹੋਵੇਗਾ, ਜਿੱਥੋਂ ਮਿਲਣਾ ਹੀ ਕੁਛ ਨਹੀਂ ਬੰਦਾ ਕਹੇਗਾ ਮੈਂ ਕੁਛ ਨਹੀਂ ਕਰਨਾ। ਇਹ ਜਦੋਂ ਧਰਮ ਵਾਲੇ ਪਾਸੇ ਤੁਰਨ ਦੀ ਗੱਲ ਆਉਂਦੀ ਨਾ, ਨਾਮ ਜਪਣ ਦੀ ਗੱਲ, ਬਾਣੀ ਪੜ੍ਹਨ ਦੀ, ਉਦੋਂ ਵੀ ਬੰਦੇ ਦੇ ਅੰਦਰ ਸ਼ੰਕਾ ਪੈਦਾ ਹੁੰਦਾ, ਰੱਬ ਜੀ ਸਾਨੂੰ ਕੀ ਦੇ ਰਹੇ ਨੇ, ਪਰਮਾਤਮਾ ਕੀ ਦੇ ਰਿਹਾ, ਉਹ ਬਾਣੀ ਵਿੱਚੋਂ ਸਾਨੂੰ ਸਮਝ ਆਉਣੀ, ਪਰਮਾਤਮਾ ਨੇ ਆਪ ਹੀ ਸਾਨੂੰ ਸਮਝ ਬਖਸ਼ਣੀ ਵੀ ਆਪ ਲਿਆ। ਜੇ ਤੂੰ ਚਾਹੁੰਦਾ ਹੈ ਪੁੱਛਣਾ ਵੀ ਕੀ ਕੁਝ ਪਰਮਾਤਮਾ ਦੇ ਰਿਹਾ, ਤੇ ਫਿਰ ਬਾਣੀ ਪੜ੍ਹ ਤੈਨੂੰ ਪਤਾ ਲੱਗੇ ਕੀ ਕੁਝ ਪਰਮਾਤਮਾ ਦੇ ਰਿਹਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਬੋਲ ਨੇ, ਸੁਖਮਣੀ ਸਾਹਿਬ ਦੀਆਂ ਪੰਕਤੀਆਂ ਤੁਹਾਨੂੰ ਜ਼ਬਾਨੀ ਯਾਦ ਨੇ। ਮਹਾਰਾਜ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨਮੈ ਜਿਨਹੇ ਉਭਾਰਿਆ, ਬਾਰ ਬਿਵਸਥਾ ਤੁਝੇ ਪਿਆਰੇ ਦੂਦ, ਭਰ ਜੋਬਨ ਭੋਜਨ ਸੁਖਸੂਦ, ਬਿਰਧ ਬਹਿਆ ਉਪਰ ਸਾਕ ਸੈਨ, ਮੁੱਖ ਅਪਿਆਉ ਬੈਠ ਕੋ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੁੱਝੇ ਬਖਸ਼ ਲਿਓ ਤੋ ਨਾਨਕ ਸੀ। ਇੰਨੀਆਂ ਦਾਤਾਂ ਪਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਈਆਂ, ਇੰਨੀਆਂ ਦਾਤਾਂ। ਸਭ ਤੋਂ ਪਹਿਲਾਂ ਕਿਹੜੀ ਵੱਡੀ ਦਾਤ ਹੈ, ਅਸੀਂ ਤੇ ਕਹਿੰਦੇ 4% ਨਾ ਮਿਲੇ ਹੋਣ ਤੇ ਬੰਦਾ ਕਹਿੰਦਾ ਰੱਬ ਨੇ ਕੁਝ ਨਹੀਂ ਦਿੱਤਾ, ਪਰ ਸਿਆਣੇ ਕਹਿੰਦੇ ਨੇ ਨਹੀਂ ਭਲਿਆ, ਜੇ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦੇ ਦਿੱਤਾ ਹੈ ਨਾ, ਤੈਨੂੰ ਇਨਸਾਨ ਬਣਾ ਦਿੱਤਾ ਹੈ, ਸਭ ਤੋਂ ਵੱਡੀ ਦਾਤ ਤੇਰੀ ਝੋਲੀ ਵਿੱਚ ਪਾ ਦਿੱਤੀ। ਬਾਣੀ ਵਿੱਚ ਬੋਲ ਰਹੇ 84 ਲੱਖ ਜੋਨ ਉਪਾਈ, 84 ਲੱਖ ਜੂਨਾਂ ਪੈਦਾ ਕੀਤੀਆਂ, ਜਿਹਦੇ ਵਿੱਚ ਮਸਕੀਨ ਸਾਹਿਬ ਜੀ ਇਸ ਤਰ੍ਹਾਂ ਵੀ ਵੰਡ ਕਰਦੇ ਹੁੰਦੇ ਸੀ ਵੀ 42 ਲੱਖ ਜੀਵ ਜਲਮੈ ਹੋਤੇ, ਗੁਰਬਾਣੀ ਦਾ ਪ੍ਰਮਾਣ ਦੇ ਕੇ 42 ਲੱਖ ਜੀਵ ਨੇ ਜਿਹੜੇ ਉਹ ਪਾਣੀ ਵਿੱਚ ਰਹਿਣ ਵਾਲੇ, ਜਿਵੇਂ ਸਮੁੰਦਰ ਦੇ ਵਿੱਚ ਆਪਾਂ ਵੇਖਦੇ ਹਾਂ ਛੋਟੀਆਂ ਵੱਡੀਆਂ ਮੱਛੀਆਂ, ਕੀੜੇ ਮਕੌੜੇ, ਕੀ ਕੁਝ ਹੈ ਗਿਣਤੀ ਤੋਂ ਬਾਹਰ। ਅੱਜ ਤੇ ਵਿਗਿਆਨ ਨੇ ਸਾਨੂੰ ਵਿਖਾ ਦਿੱਤਾ, ਤੁਸੀਂ ਨੈੱਟ ਤੇ ਸਰਚ ਕਰਕੇ ਜੀਵਾਂ ਨੂੰ ਵੇਖ ਸਕਦੇ ਹੋ ਕਿਹੜੇ ਕਿਹੜੇ ਜੀਵਨ,
1: ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਬੰਦਾ ਉਹਨਾਂ ਜੀਵਾਂ ਨੂੰ ਵੇਖਦਾ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਜਾਂਦਾ ਵੀ ਇਹੋ ਜਿਹੇ ਜੀਵ ਜੰਤੂ ਪਰਮਾਤਮਾ ਨੇ ਪੈਦਾ ਕੀਤੇ ਨੇ, ਇਹੋ ਜਿਹੇ ਸੰਸਾਰ ਵਿੱਚ ਪਰਮਾਤਮਾ ਨੇ 84 ਲੱਖ ਜੂਨਾਂ ਪੈਦਾ ਕੀਤੀਆਂ। ਸਭ ਤੋਂ ਸਰਮੌਰ, ਸਭ ਤੋਂ ਉੱਤਮ ਜੇ ਕਿਸੇ ਨੂੰ ਬਣਾਇਆ ਜੇ ਤੇ ਉਹ ਪਰਮਾਤਮਾ ਨੇ ਇਨਸਾਨ ਨੂੰ ਬਣਾਇਆ। ਇਨਸਾਨ ਇੱਕ ਐਸਾ ਮਨੁੱਖ ਹੈ, ਇਹ ਐਸੀ ਇਹਦੇ ਕੋਲ ਬਖਸ਼ ਹੈ ਜਿਹੜਾ ਆਪਣੇ ਦੁੱਖ ਨੂੰ ਮਹਿਸੂਸ ਕਰਕੇ ਕਿਸੇ ਨੂੰ ਦੱਸ ਸਕਦਾ। ਹਰੇਕ ਸੁੱਖ ਇਸ ਮਨੁੱਖ ਦੀ ਝੋਲੀ ਵਿੱਚ ਪੈਣ। ਕਦੀ ਤੁਸੀਂ ਵੇਖਿਆ ਵੀ ਜਾਨਵਰਾਂ ਕੋਲ, ਪਸ਼ੂਆਂ ਕੋਲ ਵੀ ਇਹੋ ਜਿਹੇ ਘਰ ਹੋਣ ਜਿਹੋ ਜਿਹੇ ਘਰ ਤੁਸੀਂ ਅੱਜ ਬਣਾ ਕੇ ਬਹਿ ਰਹੇ ਹੋ, ਜਿਹੋ ਜਿਹਾ ਖਾਣਾ ਇਨਸਾਨ ਖਾ ਰਹੇ, ਕਿ ਕਦੀ ਤੁਸੀਂ ਵੇਖਿਆ ਵੀ ਇਹਨਾਂ ਪਸ਼ੂਆਂ ਨੂੰ ਪੰਛੀਆਂ ਨੂੰ ਵੀ ਇਹੋ ਜਿਹਾ ਖਾਣਾ? ਸਭ ਸੁੱਖ ਜਿਹੜੇ ਨੇ ਉਹ ਮਨੁੱਖ ਦੀ ਝੋਲੀ ਵਿੱਚ ਪਾਏ। ਪਰ ਇਹ ਬਖਸ਼ਿਸ਼ ਪਤਾ ਸਾਨੂੰ ਤਾਂ ਲੱਗਦਾ ਜੇ ਜਦੋਂ ਅਸੀਂ ਬਾਣੀ ਪੜਾਂਗੇ। ਪਰਮਾਤਮਾ ਆਪ ਬਖਸ਼ਿਸ਼ ਕਰਦਾ, ਤੇਰਾ ਦੀਆ ਨਾਮ ਵਖਾਣੇ। ਤੇ ਫਿਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਜੇ ਪਰਮਾਤਮਾ ਨੇ ਤੈਨੂੰ ਸਰਮੌਰ ਬਣਾਇਆ, ਜੇ ਪਰਮਾਤਮਾ ਨੇ ਸਭ ਦਾਤਾਂ ਤੇਰੀ ਝੋਲੀ ਵਿੱਚ ਪਾਈਆਂ ਨੇ, ਉਸ ਪਰਮਾਤਮਾ ਵੱਡਾ ਕੋਈ ਦਿਆਲੂ ਕੋਈ ਨਹੀਂ, ਉਸ ਪਰਮਾਤਮਾ ਵਰਗਾ ਦਾਤਾ ਕੋਈ ਨਹੀਂ ਜਿਹੜਾ ਇੰਨਾ ਕੁਝ ਤੈਨੂੰ ਦੇਣ ਵਾਲਾ ਹੈ, ਤੇ ਤੇਰਾ ਵੀ ਇੱਕ ਫਰਜ਼ ਬਣਦਾ ਹੈ, ਤੂੰ ਵੀ ਉਹ ਕਰਿਆ ਕਰ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ ਵੀ ਤੇਰਾ ਫਰਜ਼ ਬਣਦਾ ਵੀ ਤੂੰ ਉਸ ਪਰਮਾਤਮਾ ਦਾ ਨਾਮ ਜਪ ਲੈ, ਉਸ ਪਰਮਾਤਮਾ ਦੀ ਬੰਦਗੀ ਕਰ ਲੈ, ਇਬਾਦਤ ਕਰ ਲੈ, ਇਹ ਇਹ ਤਾਂ ਸਾਡਾ ਕਰਜ਼ਾ ਲੱਥ ਸਕਦਾ ਜੀ। ਇਸ ਤੋਂ ਤੱਕ ਵੀ ਇਨਸਾਨ ਕਹਿੰਦੇ ਨੇ, ਵੇਖੋ ਇਸ ਮਨੁੱਖ ਦੇ ਉੱਤੇ 3-4 ਕਰਜ਼ੇ ਨੇ, ਜਿਹੜਾ ਮਨੁੱਖ ਸੰਸਾਰ ਵਿੱਚੋਂ ਲਾਹ ਕੇ ਜਾਏ ਤੇ ਸੁਰਖਰੂ ਹੋ ਕੇ ਜਾਏਗਾ। ਮਾਤਾ ਪਿਤਾ ਦਾ ਮਨੁੱਖ ਦੇ ਉੱਤੇ ਕਰਜ਼ਾ ਹੈ, ਬੱਚਿਆਂ ਦੇ ਉੱਤੇ, ਸਮਾਜ ਦਾ ਕਰਜ਼ਾ ਹੈ, ਸਭ ਤੋਂ ਵੱਡਾ ਕਰਜ਼ਾ ਪਰਮਾਤਮਾ ਦਾ ਹੈ ਜਿਹਨੇ ਸਭ ਦਾਤਾਂ ਦੇ ਕੇ ਨਿਵਾਜ ਦਿੱਤਾ। ਮਹਾਰਾਜ ਕਹਿਣ ਲੱਗੇ, ਬਾਣੀ ਪੜ੍ਹੇਗਾ ਨਾ ਤੇ ਇਹ ਵੀ ਤੇਰਾ ਕਰਜ਼ਾ ਲੱਥ ਜਾਏਗਾ, ਸਿਮਰਨ ਕਰੇਗਾ ਇਹ ਵੀ ਤੇਰਾ ਕਰਜ਼ਾ ਲੱਥ। ਪਰ ਬਦਕਿਸਮਤੀ ਸਾਨੂੰ ਪਰਮਾਤਮਾ ਨੇ ਬੰਦਗੀ ਕਰਨ ਵਾਸਤੇ ਸੰਸਾਰ ਵਿੱਚ ਭੇਜਿਆ ਸੀ ਤੇ ਪਰ ਅਸੀਂ ਆਪਣਾ ਸਮਾਂ ਕਿਸ ਪਾਸੇ ਗਵਾ ਦਿੱਤਾ ਹੈ। ਇਹ ਵੀ ਬਾਣੀ ਵਿੱਚ ਇਸ ਤਰ੍ਹਾਂ ਸਤਿਗੁਰਾਂ ਨੇ ਬਿਆਨ ਕੀਤਾ ਵੀ 10 ਬਾਲਤਨ 20 ਰਮਣ 30 ਕਾ ਸੁੰਦਰ ਕਹਾਵੇ 40 ਪੁਰ ਹੋਏ 85 ਪੱਗ ਖਿਸੇ 60 ਕੇ ਵਡੇਪਾ ਆਵੇ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 90 ਕਾ ਸੇ ਜਸਣੀ ਮੂਲ ਨ ਜਾਣੇ ਅਪ ਬਲ ਢੰਡੋਲੋਮ ਢੂੰਡਮ ਢੂੰਡਨ ਨਾਨਕ ਜਗ ਧੂਮੇ ਕਾ ਧਵਲਹਾਰ। ਅਸੀਂ ਆਏ ਸੀ ਬੰਦਗੀ ਕਰਨ ਵਾਸਤੇ, ਅਸੀਂ ਆਏ ਸੀ ਸਿਮਰਨ ਕਰਨ ਵਾਸਤੇ, ਉਸ ਪਰਮਾਤਮਾ ਦੀ ਇਬਾਦਤ ਕਰਨ ਵਾਸਤੇ। ਪਰ ਸੰਸਾਰ ਦੇ ਵਿੱਚ ਸਾਡੀ ਜ਼ਿੰਦਗੀ ਦੇ ਸਾਲ ਕਿਵੇਂ ਲੰਘ ਗਏ ਨੇ ਸਾਨੂੰ ਪਤਾ ਹੀ ਨਹੀਂ ਲੱਗਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਇਹ 10 ਅਵਸਥਾਵਾਂ ਨੇ ਜਿਹੜੀਆਂ ਬਾਣੀ ਵਿੱਚ ਮਹਾਰਾਜ ਜੀ ਨੇ ਬਿਆਨ ਕੀਤੇ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਜੇ ਰੱਬ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ ਨਾ, ਉਹਦਾ ਨਾਮ ਜ਼ਰੂਰ ਜਪਿਆ ਕਰ, ਬੰਦਗੀ ਜ਼ਰੂਰ ਕਰਿਆ ਕਰ। ਪਰ ਅਸੀਂ ਇੰਨੇ ਅਵੇਸਲੇ, ਕਿਉਂਕਿ ਸਮਝ ਨਹੀਂ ਨਾ ਆਈ ਸਾਨੂੰ। ਪਰਮਾਤਮਾ ਬਖਸ਼ਿਸ਼ ਕਰਕੇ ਸਾਨੂੰ ਸਮਝ ਦੇਵੇ ਤੇ ਤਾਂ ਸਾਨੂੰ ਪਤਾ ਲੱਗਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੇ ਜਾਤ, ਸੱਤਵੇਂ ਸੰਝ ਕੀਆ ਕਰਵਾਰ, ਅੱਠਵੇਂ ਕ੍ਰੋਧ ਹੋਆ ਤਾਂ ਨਾਸ, ਨਾਵੇਂ ਧੌਲੇ ਉਬੇ ਸਾ, ਦਸਵੇਂ ਦੱਦਾ ਹੋਆ ਸਵਾਇ, ਗੈਸ ਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਇਰਾ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਵਕਾ, ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ। ਇਹ ਸਾਡੀ ਸੰਸਾਰ ਦੀ ਹਾਲਤ ਹੈ, ਹਰੇਕ ਮਨੁੱਖ ਦੀ ਹਾਲਤ ਹੈ। ਪਰਮਾਤਮਾ ਨੇ ਸਭ ਕੁਝ ਦਿੱਤਾ ਸੀ ਪਰ ਉਹਦਾ ਨਾਮ ਜਪਣ ਦਾ ਸਾਡੇ ਕੋਲ ਸਮਾਂ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਕਰਦਿਆਂ ਸਾਡੇ ਸਿੱਖ ਵਿਦਵਾਨ ਬਹੁਤ ਕੁਝ ਉਦਾਹਰਣਾਂ ਦਿੰਦੇ ਨੇ। ਇੱਕ ਮਹਾਂਪੁਰਖ ਹੋਏ ਨੇ, ਉਹ ਕਹਿਣ ਲੱਗੇ, ਵੇਖ ਬੰਦਿਆ, ਜੇ ਤੈਨੂੰ ਅੱਜ ਤੱਕ ਨਹੀਂ ਮਿਲਿਆ, ਹੁਣ ਹੀ ਸਿਮਰਨ ਵਾਲੇ ਪਾਸੇ ਤੁਰਪਾ, ਅੱਜ ਵੀ ਪਰਮਾਤਮਾ ਬਖਸ਼ਿਸ਼ਾਂ ਕਰਨ ਵਾਲਾ, ਅੱਜ ਵੀ ਨਾਮ ਦੀ ਬਦੌਲਤ ਤੈਨੂੰ ਸਭ ਕੁਝ ਮਿਲਣ ਵਾਲਾ। ਉਹ ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਵਿੱਚ ਦੱਸਿਆ, ਕਹਿਣ ਲੱਗੇ, ਇੱਕ ਵਾਰੀ ਅਸੀਂ ਪਾਕਿਸਤਾਨ ਦੀ ਧਰਤੀ ਤੇ ਗਏ, ਉੱਥੇ ਕਹਿਣ ਲੱਗੇ ਸਾਡਾ 7 ਕੁ ਦਿਨਾਂ ਦਾ ਦੀਵਾਨ ਸੀ। ਜਿਸ ਵੇਲੇ ਉਸ ਇਲਾਕੇ ਵਿੱਚ ਗਏ ਤੇ ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਕੀ ਵੇਖਿਆ, ਜੋੜੇ ਖਾਨੇ ਦੇ ਵਿੱਚ ਇੱਕ ਮੁਸਲਮਾਨ ਵੀਰ ਜਿਹੜਾ ਸੀ ਨਾ, ਬੜੇ ਪਿਆਰ ਦੇ ਨਾਲ ਸੇਵਾ ਕਰ ਰਿਹਾ ਸੀ, ਬਹੁਤ ਪਿਆਰ ਦੇ ਨਾਲ। ਕਹਿਣ ਲੱਗੇ ਅਸੀਂ ਹੈਰਾਨ ਹੋ ਗਏ ਵੀ ਚਲੋ ਗੁਰਦੁਆਰੇ ਦੇ ਵਿੱਚ ਸਿੱਖ ਧਰਮ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੰਨਣ ਵਾਲੇ ਗੁਰਸਿੱਖ ਪਿਆਰੇ ਆਉਂਦੇ ਨੇ, ਪਰ ਮੁਸਲਮਾਨ ਇੰਨੀ ਸ਼ਰਧਾ ਭਾਵਨਾ ਨਾਲ ਸੇਵਾ ਕਰ। ਕਹਿਣ ਲੱਗੇ ਅਸੀਂ ਉਹਨੂੰ ਕੋਲ ਬੁਲਾ ਕੇ ਅਤੇ ਪੁੱਛ ਲਿਆ, ਭਾਈ ਹੈ ਤੂੰ ਮੁਸਲਮਾਨ, ਤੂੰ ਕੁਰਾਨ ਪੜ੍ਹਨ ਵਾਲਾ, ਤੂੰ ਇਸਲਾਮ ਨੂੰ ਮੰਨਣ ਵਾਲਾ, ਗੁਰੂ ਘਰ ਦੇ ਵਿੱਚ ਇੰਨੀ ਸੇਵਾ ਕਿਉਂ? ਉਹਨੇ ਦੱਸਿਆ ਸੀ, ਕਹਿਣ ਲੱਗੇ ਵੀ ਘਰ ਦੇ ਵਿੱਚ ਇੰਨੀ ਗਰੀਬੀ ਆ ਗਈ, ਇੰਨੀ ਬੁਰੀ ਹਾਲਤ ਹੋ ਗਈ ਸੀ। ਕਹਿਣ ਲੱਗੇ ਵੀ ਖਾਣ ਨੂੰ ਵੀ ਕੁਝ ਨਹੀਂ ਸੀ ਬਚਿਆ, ਕੰਮ ਕਰਨ ਵਾਲਾ ਵੀ ਕੋਈ ਨਹੀਂ ਸੀ। ਕਹਿਣ ਲੱਗੇ ਵੀ ਸਾਨੂੰ ਕਿਸੇ ਨੇ ਕਹਿ ਦਿੱਤਾ ਵੀ ਚਲੋ ਕੁਝ ਨਹੀਂ ਕਰ ਸਕਦਾ, ਆਹ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਏ, ਚਲੋ ਉੱਥੇ ਜਾ ਕੇ ਚਲੇ ਜਾ, ਹੋ ਸਕਦਾ ਤੈਨੂੰ ਕੁਝ ਪਨਾਹ ਮਿਲ ਜਾਏ। ਕਹਿਣ ਲੱਗੇ ਮੈਂ ਸਭ ਥਾਂ ਤੇ ਭੱਜ ਫਿਰ ਕੇ ਗੁਰੂ ਘਰ ਦੇ ਵਿੱਚ ਆਇਆ ਤੇ ਉੱਥੋਂ ਦੇ ਭਾਈ ਸਾਹਿਬ ਨੂੰ ਇੰਨਾ ਹੀ ਕਿਹਾ ਸੀ, ਕਹਿਣ ਲੱਗੇ ਅੱਜ ਮੇਰੇ ਕੋਲ ਕੋਈ ਨਹੀਂ, ਦੋ ਬੱਚੇ ਨੇ, ਕੋਈ ਸਾਂਭਣ ਵਾਲਾ ਨਹੀਂ, ਬਸ ਗੁਰੂ ਨਾਨਕ ਦੇ ਘਰ ਦੀ ਓਟ ਤੱਕ ਕਿਵੇਂ ਤੇਰੇ ਕੋਲ ਆਇਆ, ਕਿਰਪਾ ਕਰਕੇ ਮੇਰੀ ਮਦਦ ਕਰੋ। ਤੇ ਉਹਨੇ ਬਚਨ ਪਤਾ ਕੀ ਕਿਹਾ ਸੀ? ਕਹਿਣ ਲੱਗੇ ਮਦਦ ਤੇਰੀ ਮੈਂ ਕੁਝ ਨਹੀਂ ਕਰ ਸਕਦਾ, ਸਵੇਰੇ ਲੰਗਰ ਬਣਦਾ ਹੈ, ਸ਼ਾਮ ਨੂੰ ਲੰਗਰ ਬਣਦਾ ਹੈ, ਪੂਰਾ ਪਰਿਵਾਰ ਲੰਗਰ ਛਕ ਜਾਇਆ ਕਰੋ, ਜਿੰਨਾ ਕੁ ਸਮਾਂ ਹੁੰਦਾ ਹੈ ਇੱਥੇ ਸੇਵਾ ਕਰ ਜਾਇਆ ਕਰੋ। ਕਹਿਣ ਲੱਗੇ ਬਸ ਉਦੋਂ ਦਾ ਇੱਥੇ ਟਿਕਿਆ। ਤੇ ਕਹਿਣ ਲੱਗੇ ਕੁਝ ਸਮਾਂ ਪਹਿਲਾਂ ਕੋ ਮਹਾਂਪੁਰਖ ਬੰਦਗੀ ਵਾਲੇ ਆਏ ਸੀ। ਕਹਿਣ ਲੱਗੇ ਪਿਓ, ਕਹਿਣ ਲੱਗੇ ਜੇ ਵੀ ਗੁਰੂ ਘਰ ਆ ਹੀ ਗਿਆ, ਜੇ ਸੇਵਾ ਵਿੱਚ ਲੱਗ ਹੀ ਗਿਆ, ਉਸ ਪਰਮਾਤਮਾ ਦਾ ਨਾਮ ਜਪ, ਉਹ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ, ਜਦੋਂ ਦੇਣ ਤੇ ਆਉਂਦਾ ਹੈ ਤੇ ਕਹਿਣ ਲੱਗੇ ਸਾਰੇ ਸੁੱਖ ਮਨੁੱਖ ਦੀ ਝੋਲੀ ਵਿੱਚ ਪਾ ਦਿੰਦਾ ਹੈ। ਉਹ ਕਹਿਣ ਲੱਗੇ ਮੈਨੂੰ ਤੇ ਬਾਣੀ ਬਾਰੇ ਕੁਝ ਪਤਾ ਨਹੀਂ, ਮੈਂ ਕਿਹੜਾ ਨਾਮ ਜਪਾਂ, ਕਿਹੜਾ ਸਿਮਰਨ ਕਰਾਂ? ਤੇ ਕਹਿਣ ਲੱਗੇ ਉਹਨਾਂ ਮਹਾਂਪੁਰਖਾਂ ਨੇ ਨਾ ਇੱਕ ਪੰਕਤੀ ਮੈਨੂੰ ਦੱਸੀ ਸੀ ਵੀ ਆਹ ਪੜ੍ਹਦਾ ਰਿਹਾ। ਉਹ ਪੁੱਛਿਆ, ਜੀ ਕਿਹੜੀ ਪੰਕਤੀ? ਕਹਿਣ ਲੱਗੇ ਇੰਨਾ ਕੀ ਯਾਦ ਕਰ ਲਾ ਵੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਸੁਖਮਣੀ ਸਾਹਿਬ ਦੀ ਇਹ ਪੰਕਤੀ। ਪੁੱਛਿਆ, ਜੀ ਇਹਦੇ ਅਰਥ ਕੀ ਨੇ? ਕਹਿਣ ਲੱਗੇ ਇਹਦੇ ਅਰਥ ਨੇ ਵੀ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਦੇ ਘਰ ਦੇ ਵਿੱਚ ਨੌ ਨਿਧੀਆਂ 18 ਸਿੱਧੀਆਂ ਆ ਜਾਂਦੀਆਂ। ਪੁੱਛਿਆ, ਉਹ ਕੀ ਹੁੰਦੀਆਂ ਨੇ? ਕਹਿਣ ਲੱਗੇ ਉਹ ਦਾਤਾਂ ਮਿਲ ਜਾਣ ਤੇ ਬੰਦੇ ਦਾ ਲੋਕ ਵੀ ਸੁਖੀ ਹੋ ਜਾਂਦਾ ਹੈ ਤੇ ਬੰਦੇ ਦਾ ਪਰਲੋਕ ਵੀ ਸੁਖੀ ਹੋ ਜਾਂਦਾ। ਕਹਿਣ ਲੱਗੇ ਉਸ ਦਿਨ ਤੋਂ ਉਹ ਤੇ ਕਹਿ ਕੇ ਚਲੇ ਗਏ। ਕਹਿਣ ਲੱਗੇ ਉਸ ਪੰਕਤੀ ਨੂੰ ਇੰਨਾ ਰਟਨ ਕੀਤਾ ਹੈ, ਬਸ ਨਾਲੇ ਸੇਵਾ ਕਰੀ ਜਾਣੀ, ਨਾਲੇ ਪ੍ਰਸ਼ਾਦਾ ਸਵੇਰੇ ਸ਼ਾਮ ਛਕ ਲੈਣਾ ਤੇ ਆਈ ਪੰਕਤੀ ਰਸਨਾ ਤੇ ਬੋਲੀ ਜਾਣੀ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਕਹਿਣ ਲੱਗੇ ਫਿਰ ਹੋਇਆ ਕਿ ਮਿਲਿਆ ਕੁਛ? ਕਹਿਣ ਲੱਗੇ ਅੱਜ ਇੰਨਾ ਵਾਹਿਗੁਰੂ ਨੇ ਦੇ ਦਿੱਤਾ ਹੈ, ਮੈਂ ਬਿਆਨ ਕਰਕੇ ਨਹੀਂ ਦੱਸ ਸਕਦਾ। ਪੁੱਛਿਆ, ਜੀ ਕੀ ਦਿੱਤਾ ਹੈ, ਕਿਵੇਂ ਦਿੱਤਾ ਹੈ? ਕਹਿਣ ਲੱਗੇ ਜਦੋਂ ਇਸ ਤਰ੍ਹਾਂ ਰੁਟੀਨ ਬਣੀ ਰਹੀ, ਗੁਰੂ ਘਰ ਦੇ ਵਿੱਚ ਜੋੜੇ ਝਾੜਦਾ ਰਿਹਾ, ਇਸ ਪੰਕਤੀ ਨੂੰ ਪੜ੍ਹਦਾ ਰਿਹਾ, ਕਹਿਣ ਲੱਗੇ ਇੱਕ ਦਿਨ ਇਸ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਸਤੇ ਕੋਈ ਜੱਜ ਆਇਆ। ਪੁੱਛਿਆ, ਜੀ ਫਿਰ? ਕਹਿਣ ਲੱਗੇ ਉਹ ਵੇਖ ਕੇ ਬੜਾ ਹੈਰਾਨ ਹੋਇਆ, ਇੰਨੀ ਬੰਦਗੀ ਕਰਨ ਵਾਲਾ, ਇੰਨਾ ਸਿਮਰਨ ਕਰਨ ਵਾਲਾ ਮੁਸਲਮਾਨ ਵੀਰ, ਪੁੱਛਿਆ ਵੀ ਇੱਥੇ ਕਿਉਂ ਬੈਠਾ? ਕਹਿਣ ਲੱਗੇ ਵੀ ਰੋਟੀ ਖਾਤਰ ਕੁਝ ਨਹੀਂ ਸੀ, ਬਸ ਇੱਥੇ ਬੈਠਾ, ਸੇਵਾ ਕਰ ਲੈਣਾ, ਪ੍ਰਸ਼ਾਦਾ ਪਾਣੀ ਛਕ ਲੈਣਾ, ਬਸ ਗੁਜ਼ਾਰਾ ਹੋਈ ਜਾਂਦਾ। ਉਹ ਕਹਿਣ ਲੱਗੇ ਉਹ ਜੱਜ ਜਿਹੜਾ ਸੀ ਇੰਨਾ ਖੁਸ਼ ਹੋਇਆ, ਪ੍ਰਭਾਵਿਤ ਹੋਇਆ, ਕਹਿਣ ਲੱਗੇ ਵੀ ਮੈਨੂੰ ਇੰਨਾ ਵਿਸ਼ਵਾਸ ਤੇਰੇ ਤੇ, ਮੇਰੇ ਘਰ ਦੇ ਵਿੱਚ ਔਲਾਦ ਨੇ। ਕਹਿਣ ਲੱਗੇ ਮੇਰੇ ਕੋਲ 25 ਮਰਬੇ ਨੇ ਇਸ ਵੇਲੇ ਪਾਕਿਸਤਾਨ ਦੀ ਧਰਤੀ, ਪਰ ਸਾਂਭਣ ਵਾਲਾ ਕੋਈ ਨਹੀਂ। ਕਹਿਣ ਲੱਗੇ ਨਾਲੇ ਸਿਮਰਨ ਕਰੀ ਜਾ, ਇੰਜ ਕਰ ਵੀ ਤੂੰ ਮੇਰੇ ਘਰ ਦੇ ਵਿੱਚ ਹੀ ਆਣ ਕੇ ਡੇਰਾ ਲਾ, ਮੈਂ ਆਪਣੇ ਘਰ ਦੇ ਵਿੱਚ ਇੱਕ ਪਾਸੇ ਤੈਨੂੰ ਥਾਂ ਦੇਵਾਂ। ਕਹਿਣ ਲੱਗੇ ਮੈਂ ਵੀ ਬਿਲਕੁਲ, ਚਲੋ ਆਪਣੇ ਪਰਿਵਾਰ ਨੂੰ ਲੈ ਕੇ ਚਲਾ ਜਾਂਗਾ। ਕਹਿਣ ਲੱਗੇ ਉਹਦੇ ਘਰ ਦੇ ਵਿੱਚ ਗਿਆ, ਕੁਝ ਸਮਾਂ ਉਹਦੇ ਘਰ ਦੇ ਵਿੱਚ ਨੌਕਰ ਦਾ ਕੰਮ ਕੀਤਾ, ਉਹ ਮਾਲਕ ਇੰਨਾ ਕੁ ਪ੍ਰਸੰਨ ਹੋਇਆ, ਕਹਿਣ ਲੱਗੇ ਵੀ ਮੇਰਾ ਤੇ ਕੋਈ ਸਾਂਭਣ ਵਾਲਾ ਨਹੀਂ, ਚੱਲ 4 ਮੁਰੱਬੇ ਮੈਂ ਤੇਰੇ ਨਾਮ ਲਵਾ ਦਿੰਨਾ, ਘੱਟੋ ਘੱਟ ਮੇਰੇ ਜਾਣ ਤੋਂ ਬਾਅਦ ਤੇਰੇ ਬੱਚੇ ਆਪਣੀ ਰੋਜ਼ੀ ਰੋਟੀ ਕਮਾ ਕੇ ਖਾਂਦੇ ਰਹਿਣ। ਜਿਸ ਵੇਲੇ ਕਹਿਣ ਲੱਗੇ 4 ਮੁਰੱਬੇ ਮੇਰੇ ਨਾਂ ਲਵਾ ਦਿੱਤੇ, ਉਸ ਦਿਨ ਤੋਂ ਮੈਂ ਫਿਰ ਇਸੇ ਗੁਰੂ ਘਰ ਦੇ ਵਿੱਚ ਆ ਗਿਆ। ਕਹਿਣ ਲੱਗੇ ਕੁਝ ਸਮੇਂ ਬਾਅਦ ਉਹ ਫਿਰ ਮਹਾਂਪੁਰਖ ਆਏ ਤੇ ਕਹਿਣ ਲੱਗੇ ਮੈਨੂੰ ਵੇਖ ਕੇ, ਕਹਿਣ ਲੱਗੇ ਬਸ ਉਸੇ ਤਰ੍ਹਾਂ ਹੀ ਤੁਰਿਆ ਫਿਰਦਾ। ਕਹਿਣ ਲੱਗੇ ਨਹੀਂ ਮਹਾਂਪੁਰਖੋ, ਤੁਸੀਂ ਇੱਕ ਪੰਕਤੀ ਸੁਖਮਣੀ ਸਾਹਿਬ ਦੀ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਮੇਰੇ ਹਿਰਦੇ ਵਿੱਚ ਵਸਾ ਦਿੱਤੀ, ਉਦੋਂ ਦਾ ਜਾਪ ਕਰੀ ਜਾਣਾ। ਕਹਿਣ ਲੱਗੇ ਕੁਝ ਮਿਲਿਆ ਕਿ ਨਹੀਂ? ਤੇ ਹੱਸ ਕੇ ਕਹਿਣ ਲੱਗੇ ਮਹਾਰਾਜ ਇੰਨਾ ਕੁਝ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਮਿਲ ਗਿਆ ਹੈ ਵੀ ਹੁਣ ਤੇ ਮੇਰੀਆਂ ਕਈ ਪੁਸ਼ਤਾਂ ਖਾਈ ਜਾਣ ਤੇ ਮੁੱਕਣਾ ਨਹੀਂ। ਪੁੱਛਿਆ ਜੀ ਕੀ ਮਿਲਿਆ? ਕਹਿਣ ਲੱਗੇ ਇਹੋ ਜਿਹਾ ਪਰਮਾਤਮਾ ਨੇ ਵਿਧ ਬਣਾ ਦਿੱਤੀ, ਕੋਈ ਸੱਜਣ ਆਇਆ ਆਪਣੇ ਘਰ ਵਿੱਚ ਲੈ ਗਿਆ, ਕੁਝ ਸਮਾਂ ਆਪਣੇ ਘਰ ਵਿੱਚ ਰੱਖਿਆ, ਅੱਜ ਚਾਰ ਮੁਰੱਬੇ ਮੇਰੇ ਉਹਨੇ ਨਾਮ ਲਵਾ ਦਿੱਤੇ। ਉਹਨਾਂ ਮਹਾਂਪੁਰਖਾਂ ਦਾ ਕਹਿਣਾ ਸਿਰਫ ਇੰਨਾ ਕੁ ਸੀ, ਬੰਦਿਆ ਪਹਿਲੀ ਗੱਲ ਤੇ ਤੈਨੂੰ ਪਰਮਾਤਮਾ ਨੇ ਦਿੱਤਾ ਬਹੁਤ ਕੁਝ, ਮਨੁੱਖਾ ਜਨਮ ਦੇ ਦਿੱਤਾ, ਦੇ ਅਰੋਗਤਾ ਦੇ ਦਿੱਤੀ, ਧੀਆਂ ਪੁੱਤਰਾਂ ਦੀਆਂ ਦਾਤਾਂ ਦੇ ਦਿੱਤੀਆਂ ਨੇ, ਇਹ ਸਭ ਕੁਝ ਤੇਰੀ ਝੋੜੀ ਵਿੱਚ ਪਾ ਦਿੱਤਾ ਹੈ, ਪਰ ਜੇ ਹਲੇ ਵੀ ਕਹਿੰਦਾ ਮੈਨੂੰ ਕੁਝ ਨਹੀਂ ਦਿੱਤਾ ਤੇ ਕਹਿਣ ਲੱਗੇ ਹੁਣ ਹੀ ਸਿਮਰਨ ਵਾਲੇ ਪਾਸੇ ਤੁਰ, ਬੰਦਗੀ ਵਾਲੇ ਪਾਸੇ ਤੁਰ, ਜੇ ਹੁਣ ਵੀ ਤੁਰ ਪਏਗਾ ਤੇ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਘਾਟ ਨਹੀਂ। ਕਹਿਣ ਲੱਗੇ ਇੱਕ ਦਿਨ ਆਏਗਾ ਇੰਨਾ ਕੁਝ ਝੋੜੀ ਵਿੱਚ ਪੈ ਦੇਗਾ ਜਿਹੜਾ ਕਦੇ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਇੰਨੀਆਂ ਕੋਈ ਦਾਤਾਂ ਦਾ ਮਾਲਕ ਮੈਂ ਬਣ ਸਕਦਾ। ਇਹ ਦੁਨੀਆਂ ਦੇ ਵਿੱਚ ਬੰਦੇ ਦੇ ਨਾਮ ਜਪਣ ਦੀ ਮਹਾਨਤਾ, ਕਿੰਨਾ ਕੁਝ ਪਰਮਾਤਮਾ ਦੀ ਬਖਸ਼ਿਸ਼। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ, ਸਿਮਰੋ ਜਾਸੁ ਬਸੁੰਬਰ ਏਕੈ ਨਾਮ ਜਪਤ ਅਗੰਤ ਅਨੇਕੈ, ਬੇਦ ਪ੍ਰਾਣ ਸਿਮਰਤ ਸੁਧਾਕਰ ਕਿੰਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀ ਪਸਾਵੈ ਤਾਂ ਕਿ ਮਹਿਮਾ ਗਣੇ ਨਾ ਆਵੇ। ਇਹ ਪਰਮਾਤਮਾ ਦੇ ਨਾਮ ਦੀਆਂ ਵਡਿਆਈਆਂ ਮਹਾਰਾਜ ਨੇ ਅੱਜ ਜੋ ਬਿਆਨ ਕੀਤੇ, ਵੱਡੇ ਕੀ ਆ ਵਡਿਆਈਆਂ, ਕਿਛ ਕਹਿਣਾ ਕਹਿਣਾ ਨਾ ਜਾਏ। ਹੋਰ ਸਾਨੂੰ ਕੀ ਮਿਲਦਾ? ਇੱਕ ਮੈਂ ਉਦਾਹਰਨ ਹੋਰ ਦਿਆਂਗਾ। ਚਲੋ ਇਹ ਤੇ ਪਦਾਰਥਾਂ ਦੀ ਗੱਲ ਆਪਾਂ ਕਰ ਲਈ ਨਾ ਵੀ ਪਦਾਰਥ ਇੰਨੇ ਮਿਲਦੇ ਨਾ ਬੰਦਾ ਸੁਖੀ ਹੋ ਜਾਂਦਾ ਹੈ, ਪਰ ਇੱਕ ਸਾਡੀ ਦੁਨੀਆਂ ਹੋਰ ਹੈ। ਜਦੋਂ ਸੰਸਾਰ ਦੇ ਵਿੱਚ ਤੇ ਇਹ ਸੁੱਖ ਮਿਲ ਗਿਆ, ਪਰ ਮਰਨ ਤੋਂ ਬਾਅਦ ਇਹ ਸਭ ਕੁਝ ਮਰਬੇ ਤਨ ਦੌਲਤ ਇਹ ਬੰਦੇ ਦੀ ਬਾਂਹ ਨਹੀਂ ਜੇ ਫੜਦਾ, ਅੱਗੇ ਕਿਵੇਂ ਤੁਹਾਨੂੰ ਸਨਮਾਨ ਮਿਲੇ, ਅੱਗੇ ਕਿਵੇਂ ਬਖਸ਼ਿਸ਼ਾਂ ਮਿਲਣ, ਉਹ ਵੀ ਬਾਣੀ ਨੇ ਦੱਸਿਆ। ਕਹਿਣ ਲੱਗੇ ਬੰਦਿਆ ਪਹਿਲੀ ਗੱਲ ਤੇ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ ਨਾ, ਬੰਦਗੀ ਕਰਦਾ ਹੈ, ਉਹਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ। ਪਰ ਜੇ ਤੂੰ ਪੁੱਛਦੇ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬੋਲ ਜਪਜੀ ਸਾਹਿਬ ਦੀ ਬਾਣੀ ਵਿੱਚ ਮੈਂ ਚੇਤੇ ਕਰਾ ਦਿਆਂ, ਉਹ ਕਹਿੰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ। ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ, ਉਹਦਾ ਸਿਮਰਨ ਸ਼ੁਰੂ ਕਰ ਦਿੱਤਾ, ਉਹਦੀ ਬੰਦਗੀ ਸ਼ੁਰੂ ਕਰ ਦਿੱਤੀ, ਕਹਿਣ ਲੱਗੇ ਉਸ ਬੰਦੇ ਦੀ ਤੁਸੀਂ ਵਡਿਆਈ ਕੀ ਕਰੋਗੇ, ਉਹਦਾ ਜਸ ਕੀ ਕਰੋਗੇ, ਨਹੀਂ ਬੰਦਾ ਕਰ ਸਕਦਾ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣਾ। ਮਨ ਕਮੇ ਪੰਕਤੀਆਂ ਫਿਰ ਚੇਤੇ ਕਰਾ ਦਿਆਂ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਤੂੰ ਜਾਣਾ ਹੈ ਤਾਂ ਕੋਈ ਜਾਣੇ, ਹੇ ਵਾਹਿਗੁਰੂ ਜਦੋਂ ਤੂੰ ਬਖਸ਼ਿਸ਼ ਕਰਦਾ ਹੈ ਨਾ ਉਦੋਂ ਤੇਰੇ ਨਾਮ ਦੀ ਵਡਿਆਈ ਮਨੁੱਖਾਂ ਨੂੰ ਪਤਾ ਲੱਗਦੀ, ਤੇ ਜਦੋਂ ਨਾਮ ਦੀ ਵਡਿਆਈ ਪਤਾ ਲੱਗਦੀ ਹੈ ਫਿਰ ਬੰਦਾ ਕੀ ਕਰਦਾ, ਤੇਰਾ ਦੀਆ ਨਾਮ ਵਖਾਣੇ, ਤੇਰਾ ਬਖਸ਼ਿਆ ਹੋਇਆ ਨਾਮ ਜਿਹੜਾ ਹੈ ਨਾ ਉਹ ਫਿਰ ਬੰਦਾ ਵਖਾਣੇ ਤੇ ਅਰਥ ਨੇ ਜਪਣਾ ਸ਼ੁਰੂ ਕਰ ਦਿੰਦਾ, ਜਪਾਉਣਾ ਸ਼ੁਰੂ ਕਰ ਦਿੰਦਾ ਹੈ, ਆਰਾਧਨਾ ਸ਼ੁਰੂ ਕਰ ਦਿੰਦਾ ਹੈ। ਮੈਂ ਇਹ ਬੇਨਤੀ ਕੀਤੀ ਸੀ ਵੀ ਪਹਿਲਾਂ ਤੇ ਨਾਮ ਸੰਸਾਰ ਵਿੱਚ ਸੁੱਖ ਦਿੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਚੇਤੇ ਕਰਾ ਦਿਆਂ, ਉਹ ਕਹਿੰਦੇ ਨੇ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਤੇ ਨਾਮ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ, ਮੇਰੇ ਮਨ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ, ਹਰ ਪੁਰਖ ਨਿਰੰਜਨਾ ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕਿਨੀ ਵਡ ਭਾਗੀ ਹਰ ਜਪਣਾ, ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਪਵਜਲ ਤਰਨਾ। ਹੋਰ ਕਿੰਨੀ ਕੁ ਨਾਮ ਦੇ ਵਿੱਚ ਬਖਸ਼ਿਸ਼ ਮਿਲਦੀ, ਹੋਰ ਕਿੰਨੀ ਕੁ ਵਡਿਆਈ ਮਿਲਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਛੇ ਗੁਰੂ ਸਾਹਿਬਾਨਾਂ ਦੀ ਬਾਣੀ, ਗਿਆਰਾਂ ਭੱਟਾਂ ਦੀ ਬਾਣੀ, ਤਿੰਨ ਗੁਰਸਿੱਖਾਂ ਦੀ ਬਾਣੀ ਤੇ ਪੰਦਰਾਂ ਭਗਤਾਂ ਦੀ ਬਾਣੀ। ਪੰਦਰਾਂ ਭਗਤਾਂ ਦੇ ਵਿੱਚੋਂ ਇੱਕ ਭਗਤ ਹੋਏ ਨੇ ਬਾਬਾ ਫਰੀਦ ਸਾਹਿਬ ਜੀ। ਹੁਣ ਵੇਖੋ ਨਾਮ ਦੀ ਮਹਾਨਤਾ। ਮਹਾਰਾਜ ਕਹਿਣ ਲੱਗੇ ਜਦੋਂ ਬੰਦੇ ਨੂੰ ਸਮਝ ਆਉਂਦੀ ਨਾ ਵੀ ਪਰਮਾਤਮਾ ਕਿੰਨੀਆਂ ਕੁ ਬਖਸ਼ਿਆ ਕਰਦਾ, ਕਿੰਨੀਆਂ ਕੁ ਵਡਿਆਈਆਂ ਝੋਲੀ ਵਿੱਚ ਪਾਉਣ ਵਾਲਾ, ਫਿਰ ਬੰਦਾ ਪਰਮਾਤਮਾ ਦੇ ਨਾਮ ਵਾਲੇ ਪਾਸੇ ਤੁਰਦਾ। ਉਹਨੇ ਦਿਨ ਜਦੋਂ ਤੁਰ ਪੈਂਦਾ ਫਿਰ ਉਦੋਂ ਕੀ ਰਹਿਮਤਾਂ ਮਿਲਦੀਆਂ ਨੇ? ਬਾਬਾ ਫਰੀਦ ਸਾਹਿਬ ਜੀ ਦੀ ਤੁਸੀਂ ਇਤਿਹਾਸ ਨੂੰ ਪੜ੍ਹ ਕੇ ਵੇਖੋ, 6 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮਾਂ ਨੇ ਐਸਾ ਰੰਗ ਲਾ ਦਿੱਤਾ ਸੀ, ਉਹ ਪਰਮਾਤਮਾ ਦੀ ਇਬਾਦਤ ਦੇ ਵਿੱਚ ਗੜਚ ਚ

0: ਮੈਂ ਤੇਲ ਝਸਦਿਆਂ, ਕਿਉਂਕਿ ਬੰਦਗੀ ਕਰਨ ਦੇ ਨਾਲ ਅੰਦਰ ਇੰਜ ਕਹਿ ਲਏ ਵੀ ਬੜੀ ਐਨਰਜੀ ਬੰਦੇ ਨੂੰ ਇਸ ਪਾਸੇ ਲਾਉਣੀ ਪੈਂਦੀ। ਕਹਿਣ ਲੱਗੇ ਲਿਆ ਬੇਟਾ ਤੇਰੇ ਸਿਰ ਦੇ ਵਿੱਚ ਮੈਂ ਤੇਲ ਝਸਦਿਆਂ। ਤੇ ਬਾਬਾ ਫਰੀਦ ਸਾਹਿਬ ਜੀ ਮਾਂ ਦੇ ਕੋਲ ਬੈਠੇ ਨੇ, ਮਾਂ ਸਿਰ ਦੇ ਵਿੱਚ ਤੇਲ ਲਾ ਰਹੀ, ਨਾਲੇ ਇਬਾਦਤ ਦੀਆਂ ਗੱਲਾਂ ਕਰਦੀ ਪਈ। ਇੰਨੀ ਦੇਰ ਨੂੰ ਬਾਬਾ ਫਰੀਦ ਸਾਹਿਬ ਦੇ ਕੰਨਾਂ ਦੇ ਵਿੱਚ ਢੋਲ ਦੀ ਆਵਾਜ਼ ਪਈ, ਢੋਲ ਵੱਜਣ। ਤੇ ਜਿਸ ਵੇਲੇ ਢੋਲ ਵੱਜਣ ਦੀ ਆਵਾਜ਼ ਪਈ ਨਾ, ਤੇ ਕੁਝ ਇੱਕ ਬਾਬਾ ਫਰੀਦ ਸਾਹਿਬ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਇੱਕ ਹੋਰ ਬੀਬੀ ਉਹਨਾਂ ਦੇ ਕੋਲ ਬੈਠੀ ਸੀ। ਤੇ ਬਾਬਾ ਫਰੀਦ ਸਾਹਿਬ ਜੀ ਨੇ ਪੁੱਛਿਆ ਸੀ, ਕਹਿਣ ਲੱਗੇ ਮਾਂ ਇੱਕੀ ਦੇ ਢੋਲ ਦੀ ਇੰਨੀ ਆਵਾਜ਼ ਆਉਂਦੀ ਪਈ? ਤੇ ਉਹਨਾਂ ਉਸ ਵੇਲੇ ਕਹਿ ਦਿੱਤਾ ਸੀ, ਬੇਟਾ ਜਿਹੜਾ ਤੇਰਾ ਤਾਏ ਦਾ ਪੁੱਤਰ ਹੈ ਨਾ, ਉਹ ਅਜੇ ਮੋਲੀ ਕੱਢਦਾ ਪਿਆ, ਪਿੰਡ ਵਸਾਉਣ ਲੱਗਾ, ਪਿੰਡ ਵਸਾਉਣ ਲੱਗਾ। ਤੇ ਬਾਬਾ ਫਰੀਦ ਸਾਹਿਬ ਸੁਣ ਕੇ ਕਹਿਣ ਲੱਗੇ, ਉਹਦੇ ਨਾਲ ਕੀ ਹੋਏਗਾ? ਕਹਿਣ ਲੱਗੇ, ਬੇਟਾ ਇਹਨੂੰ ਸੰਸਾਰ ਵਿੱਚ ਬਹੁਤ ਤਰੱਕੀ ਕਹਿੰਦੇ ਨੇ, ਵੀ ਤੇਰੇ ਤਾਏ ਦੇ ਮੁੰਡੇ ਨੇ ਇੰਨੀ ਤਰੱਕੀ ਕੀਤੀ, ਅੱਜ ਇਹਨਾਂ ਜ਼ਮੀਨਾਂ ਜਾਇਦਾਦਾਂ ਦਾ ਮਾਲਕ ਬਣ ਗਿਆ ਏ। ਕਹਿਣ ਲੱਗੇ, ਆਪਣੇ ਨਾਮ ਦਾ ਪਿੰਡ ਵਸਾਉਣ ਲੱਗਾ, ਮੋਲੀ ਕੱਢਣ ਲੱਗਾ। ਤੇ ਬਾਬਾ ਫਰੀਦ ਸਾਹਿਬ ਜੀ ਨਾ ਸੁਣ ਕੇ ਚੁੱਪ ਕਰ ਗਏ ਤੇ ਕਹਿਣ ਲੱਗੇ, ਢੋਲ ਕਿਉਂ ਵੱਜ ਰਿਹਾ? ਕਹਿਣ ਲੱਗੇ, ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਡੀ ਵਡਿਆਈ ਵਿੱਚ ਢੋਲ ਵਜਾ ਰਹੇ ਨੇ ਵੀ ਵਾਕੀ ਬੰਦੇ ਨੇ ਤਰੱਕੀ ਕੀਤੀ, ਐਸੀ ਮਹਾਨ ਤਰੱਕੀ ਕੀਤੀ, ਉਹਦੇ ਜਸ ਵਿੱਚ ਢੋਲ ਵਜਾ ਰਹੇ। ਤੇ ਬਾਬਾ ਫਰੀਦ ਸਾਹਿਬ ਜੀ ਹੌਲੀ ਜੀ ਮਾਂ ਨੂੰ ਕਹਿਣ ਲੱਗੇ, ਮਾਂ ਤੇਰੇ ਮਨ ਵਿੱਚ ਜ਼ਰੂਰ ਵਿਚਾਰ ਆਈ ਹੋਏਗੀ ਵੀ ਜੇ ਕਿਤੇ ਮੇਰੇ ਪੁੱਤਰ ਨੇ ਵੀ ਇੰਨੀ ਤਰੱਕੀ ਕੀਤੀ ਹੁੰਦੀ, ਅੱਜ ਇਹਦੇ ਨਾਮ ਦੇ ਵੀ ਢੋਲ ਵੱਜਣੇ ਸੀ। ਕਹਿਣ ਲੱਗੀ, ਬੇਟਾ ਹਾਂ। ਉਸ ਵੇਲੇ ਬਾਬਾ ਫਰੀਦ ਸਾਹਿਬ ਨੇ ਬਚਨ ਕਿਹਾ ਸੀ, ਮਾਂ ਝੂਰੀ ਨਾ, ਮੈਨੂੰ ਪਤਾ ਹੈ ਅੱਜ ਉਹਨਾਂ ਦੇ ਢੋਲ ਵੇਖ ਕੇ ਲੋਕ ਖੁਸ਼ ਹੁੰਦੇ ਪਏ ਨੇ ਸੁਣ ਕੇ, ਪਰ ਯਾਦ ਰੱਖੀ ਇਹਨਾਂ ਦੇ ਢੋਲ ਕੁਝ ਸਮੇਂ ਵਾਸਤੇ ਨੇ, ਕੁਝ ਇਲਾਕੇ ਵਿੱਚ ਵੱਜਣਗੇ, ਪਰ ਤੇਰੇ ਪੁੱਤਰ ਦੇ ਨਾਮ ਦੇ ਢੋਲ ਪੂਰੇ ਸੰਸਾਰ ਵਿੱਚ ਵੱਜਣ, ਰਹਿੰਦੀ ਦੁਨੀਆਂ ਤੱਕ ਲੋਕ ਤੇਰੇ ਪੁੱਤਰ ਦਾ ਨਾਮ ਲੈਂਦੇ ਰਹਿਣ। ਇਹ ਕਾਹਦੀ ਬਦੌਲਤ ਸੀ? ਪਰਮਾਤਮਾ ਦੀ ਨਾਮ ਦੀ ਬਦੌਲਤ, ਬੰਦਗੀ ਦੀ ਬਦੌਲਤ। ਅੱਜ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਤੂੰ ਜਾਣਾ ਏ ਤਾਂ ਕੋਈ ਜਾਣ। ਵਾਹਿਗੁਰੂ, ਜਦੋਂ ਤੁਸੀਂ ਆਪਣੇ ਘਰ ਦੀ ਸੋਝੀ ਬਖਸ਼ਦੇ ਜੇ, ਉਦੋਂ ਬੰਦਾ ਤੇਰਾ ਦੀਆ ਨਾਮ ਵਿਖਾਣ, ਉਦੋਂ ਕੋਈ ਬੰਦਾ ਤੇਰੇ ਨਾਮ ਨੂੰ ਜਪਦਾ। ਤੂੰ ਅਚਰਜ ਕੁਦਰਤ, ਤੇਰੀ ਬਿਸਮਾ ਪਰਮਾਤਮਾ, ਤੇਰੀ ਕੁਦਰਤ ਹੈਰਾਨ ਕਰਨ ਵਾਲੀ, ਤੇਰੀਆਂ ਬਖਸ਼ਿਸ਼ਾਂ ਹੈਰਾਨ ਕਰਨ ਵਾਲੀਆਂ ਨੇ। ਤੁਧ ਆਪੇ ਕਾਰਨ ਆਪੇ ਕਰਨਾ ਹੈ ਰੱਬ ਜੀ, ਤੁਸੀਂ ਸਭ ਕੁਝ ਕਰਨ ਵਾਲੇ ਹੋ, ਆਪ ਹੀ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ, ਆਪ ਹੀ ਰੋਜੀ ਦੇਣ ਵਾਲੇ ਹੋ, ਹੁਕਮੇ ਜੰਮਣ ਹੁਕਮੇ ਮਰਨਾ। ਹੁਕਮ ਦੇ ਵਿੱਚ ਸੰਸਾਰ ਵਿੱਚ ਮਨੁੱਖ ਆਉਂਦਾ, ਉਹਦੇ ਹੁਕਮ ਵਿੱਚ ਹੀ ਚਲਾ ਜਾਂਦਾ। ਨਾਮ ਤੇਰਾ ਮਨ ਤਨ ਆਧਾਰੀ, ਹੇ ਪਰਮਾਤਮਾ ਜੀ ਤੇਰਾ ਨਾਮ ਮੇਰੇ ਮਨ ਦਾ ਤੇ ਤਨ ਦਾ ਆਸਰਾ ਹੈ। ਨਾਨਕ ਦਾਸ ਬਖਸ਼ੀਸ਼ ਤੁਹਾਰੀ, ਹੈ ਪਰਮਾਤਮਾ ਤੇਰੀ ਬਖਸ਼ਿਸ਼ ਦੇ ਨਾਲ ਨਾਨਕ ਦਾਸ ਵੀ ਤੇਰਾ ਨਾਮ ਜਪਦਾ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਰੋਜ਼ ਗੁਰੂ ਦੀ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਹੋ, ਇਸੇ ਤਰ੍ਹਾਂ ਜਪਦੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਅਗਲਾ ਪ੍ਰੋਗਰਾਮ ਮਾਣਯੋਗ ਸਕੱਤਰ ਸਾਹਿਬ ਜੀ ਪਹੁੰਚ ਚੁੱਕੇ ਨੇ, ਉਹ ਆਪ ਸੰਗਤਾਂ ਨੂੰ ਸਰਵਣ ਕਰਵਾਉਣਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਏ ਆਵੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਿਤ ਉੱਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਭਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗ ਜੋ ਆਪ ਜੀ ਨੇ ਅਰਦਾਸ ਉਪਰੰਤ ਜੋ ਹੁਕਮਨਾਮਾ ਸਾਨੂੰ ਬਖਸ਼ਿਸ਼ ਹੋਇਆ ਸੀ, ਉਸ ਦੀ ਕਥਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪਾਸੋਂ ਸਰਵਣ ਕੀਤੀ ਹੈ, ਉਹਨਾਂ ਦਾ ਹਾਰਦਿਕ ਧੰਨਵਾਦ। ਅਤੇ ਅੱਜ ਆਪਾਂ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੀ ਪਾਤਸ਼ਾਹੀ ਜੋ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਪਿਛਲੇ ਵੀਰਵਾਰ ਮਨਾਇਆ ਸੀ, ਵੀਰ 30 ਨੂੰ, 30 ਮਾਰਚ 30 ਅਪ੍ਰੈਲ ਨੂੰ। ਸੋ ਅੱਜ ਵੀ ਸਾਰਾ ਦਿਨ ਉਹ ਪ੍ਰੋਗਰਾਮ ਚੱਲਣਾ ਹੈਗਾ। ਸੂਚਨਾਵਾਂ ਹੁਣ ਜੋ ਸੰਗਤੀ ਰੂਪ ਵਿੱਚ ਸਹਿਜ ਪਾਠ ਆਪਾਂ ਰੱਖੇ ਨੇ ਗੁਰੂ ਘਰ ਅਤੇ ਘਰਾਂ ਵਿੱਚ ਵੀ, ਉਹਨਾਂ ਨੂੰ ਬੇਨਤੀ ਹੈ ਘਰਾਂ ਵਾਲਿਆਂ ਨੂੰ ਕਿ ਉਹ ਆਪਣੇ ਨਾਮ ਮੇਰੇ ਪਾਸ ਭੇਜ ਦੇਣ, ਟੈਕਸਟ ਕਰ ਦੇਣ 400-712-4145 'ਤੇ, ਤਾਂ ਕਿ ਜਦੋਂ ਆਪਾਂ ਜੂਨ ਦੇ ਵਿੱਚ ਅਰਦਾਸ ਕਰਨੀ ਹੈ ਉਹਨਾਂ ਦੀ ਸਮਾਪਤੀ, ਤਾਂ ਉਹਨਾਂ ਦਾ ਨਾਮ ਰਾਤ ਦੇ ਵਿੱਚ ਆ ਜਾਊਗਾ ਫਿਰ। ਅਤੇ ਉਸ ਤੋਂ ਅੱਗੇ ਚੱਲੀਏ।

0: ਸਤਿਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲ ਦੀ ਕਿੰਨਾ ਆਓ ਅਗਲਾ ਸਮਾਂ ਸਰਵ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਹਰਿ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੀ ਬਣ ਲਈ ਕੀਰਤਨ ਕਥਾ ਸਰਵਣ ਕਰਕੇ ਰੁਝੇਵੇਂ ਭਰੇ ਜੀਵਨ ਵਿੱਚੋਂ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ ਆਓ ਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਹਨਾਂ ਨੇ ਆਪ ਜੀ ਨੂੰ ਲਾਹੀ ਬਣ ਦੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ ਅਤੇ ਹਜ਼ੂਰੀ ਰਾਗੀ ਸਿੱਖ ਗੁਰਦੁਆਰਾ ਸੈਨੋ ਦੇ ਵਾਲੇ। ਜਦ ਤੱਕ ਤਿਆਰ ਹੋ ਰਹੇ ਨੇ ਕੁਝ ਸੂਚਨਾ ਮੈਂ ਆਪ ਜੀ ਦੇ ਗੋਚਰੇ ਕਰਨ ਵਾਸਤੇ ਗੁਸਤਾਖੀ ਕਰਾਂਗਾ। ਪਹਿਲਾਂ ਤਾਂ ਇੱਕ ਜੋ ਸਹਿਜ ਪਾਠ ਆਪਾਂ ਨੇ ਸੰਗਤੀ ਰੂਪ ਵਿੱਚ ਰੱਖੇ ਨੇ ਉਹ ਉਹਨਾਂ ਦੇ ਭੋਗ 'ਤੇ ਜੂਨ ਤੋਂ ਬਾਅਦ ਪੈਣੇ ਨੇ, ਪਰ ਬਹੁਤ ਸਾਰੇ ਨੇ ਆਪ ਘਰਾਂ 'ਚ ਰੱਖ ਲਏ ਨੇ। ਉਹਨਾਂ ਨੂੰ ਬੇਨਤੀ ਹੈ ਕਿ ਉਹ ਜਿਹਨਾਂ ਨਹੀਂ ਰੱਖੇ ਉਹ ਵੀ ਰੱਖ ਲੈਣ ਅਤੇ ਤਾਂ ਕਿ ਮੈਨੂੰ ਟੈਕਸਟ ਕਰ ਦਿਓ ਤਾਂ ਕਿ ਅਰਦਾਸ ਜੋ ਜੂਨ ਦੇ ਤੰਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਨੇੜੇ ਭੋਗ ਪਾਉਣੇ 18 ਜੂਨ ਨੂੰ ਉਹਨਾਂ ਦੀ ਸ਼ਹੀਦੀ ਹੈਗੀ ਆ ਅਤੇ ਉਹ ਤੋਂ ਅੱਗੇ ਜਿਹੜਾ ਐਤਵਾਰ ਆਇਆ ਉੱਥੇ ਭੋਗ ਪਾਵਾਂਗੇ ਆਪਾਂ ਅਤੇ ਉਹ ਜ਼ਰੂਰ ਟੈਕਸਟ ਕਰ ਦਿਓ 408-712-4145 'ਤੇ ਤਾਂ ਕਿ ਆਪ ਜੀ ਦੇ ਨਾਂ ਅਰਦਾਸ ਵਿੱਚ ਸ਼ਾਮਿਲ ਹੋਣ ਅਤੇ ਆਪ ਜੀ ਗੁਰੂ ਦੀ ਬਖਸ਼ ਲੈ ਸਕੋ। ਅਤੇ ਨਾਲ ਅੱਜ ਦਾ ਪ੍ਰੋਗਰਾਮ ਜੋ ਹੈ ਉਹ ਤੀਸਰੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪ ਜੋ ਵੀਰਵਾਰ ਮਨਾਇਆ ਸੀ 30 ਅਪ੍ਰੈਲ ਨੂੰ ਉਸ ਦੇ ਸੰਬੰਧ ਵਿੱਚ ਅੱਜ ਵੀ ਹੈ ਜੀ। ਸੰਗਤਾਂ ਨੋਟ ਕਰ ਲਓ ਅਤੇ ਉਹਨਾਂ ਨੇ ਬਹੁਤ ਕੁਛ ਸਾਨੂੰ ਦਿੱਤਾ ਅਤੇ ਸਤੀ ਦੀ ਰਸਮ ਨੂੰ ਖਤਮ ਕੀਤਾ, ਵਿਧਵਾ ਵਿਆਹ ਦਾ ਨੂੰ ਉਹਨਾਂ ਨੇ ਸ਼ੁਰੂ ਕੀਤਾ ਅਤੇ ਨਾਲ ਸੇਵਾ ਦੇ ਪੁੰਜ ਸਨ ਜੀ। ਕਮਾਲ ਦੀ ਗੱਲ, ਸੇਵਾ ਦੇ ਪੁੰਜ 12 ਸਾਲ ਗਾਗਰ ਲਿਆ ਕੇ ਧੰਨ ਧੰਨ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਤੜਕਸਾਰ ਕਰਾਉਂਦੇ ਸਨ ਬਹੁਤ ਦੂਰ ਤੋਂ ਲਿਆ ਕੇ ਰਾਵੀ ਤੋਂ। ਸੌਖਾ ਕੰਮ ਨਹੀਂ ਸੀ, ਰਾਤਾਂ ਹਨੇਰੀਆਂ ਵੀ ਹੁੰਦੀਆਂ ਸਨ, ਚਾਨਣ ਵਾਲੀਆਂ ਵੀ ਹੁੰਦੀਆਂ ਸਨ, ਝੱਖੜ ਵਾਲੀਆਂ ਵੀ ਹੁੰਦੀਆਂ ਸਨ, ਗਰਮੀ ਠੰਡ ਸਾਰੀਆਂ ਸਨ। ਕਦੇ ਵੀ ਮਿਸ ਨਹੀਂ ਸੀ ਕੀਤਾ, ਕਦੇ ਵੀ ਉਹਨਾਂ ਨੇ ਇੱਕ ਦਿਨ ਵੀ ਨਾਗਾ ਨਹੀਂ ਸੀ ਪੈਣ ਦਿੱਤਾ। ਆਹ ਕਮਾਲ ਦੀ ਸੇਵਾ, ਕਮਾਲ ਦੀ ਸੇਵਾ, ਕਮਾਲ ਦੀ ਸੇਵਾ। ਆਪਾਂ ਕਰ ਸਕਦੇ ਕੁਛ ਅਜਿਹਾ? ਆਪਣੇ ਜੀਵਨ 'ਤੇ ਸੋਚੀਏ ਤਾਂ ਸਹੀ, ਕੁਛ ਥੋੜ੍ਹਾ ਕਰ ਲਈਏ, ਰੋਜ਼ ਨਹੀਂ ਹੁੰਦਾ, ਕਿਸੇ ਦਿਨ ਹੀ ਕਰ ਲਈਏ। ਸੇਵਾ ਗੁਰ ਕੀ ਸਤਿਗੁਰ ਕੀ ਸੇਵਾ ਸਫਲ ਆ ਜੇ ਕੋ ਕਰੇ ਚਿੱਤ ਲਾਏ, ਬਾਣੀ ਕਹਿ ਰਹੀ ਜੀ, ਮੈਂ ਨਹੀਂ ਕਹਿੰਦਾ। ਸਤਿਗੁਰ ਕੀ ਸੇਵਾ ਸਫਲ ਆ ਜੇ ਕੋ ਕਰੇ ਚਿੱਤ ਲਾਏ, ਮਨ ਚਿੰਨਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸਾਡੀ ਤਾਂ ਹਉਮੈ ਬੜੀ ਆ, ਮੇਰਾ ਘਰ, ਮੇਰੀ ਕਾਰ, ਮੇਰੇ ਨਿਆਣੇ, ਮੇਰਾ ਆਹ ਹੱਦ ਹੋ ਗਈ ਆ ਜੀ। ਉਹ ਮੇਰਾ ਕੌਣ ਸੀ ਦੇਣ ਵਾਲਾ ਜੀ? ਮੇਰੇ ਹੱਥ ਵੇਖੋ, ਕੌਣ ਦੇਣ ਵਾਲਾ ਜੀ? ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਡੇ, ਉਹ ਦਿੰਦੇ ਮੈਨੂੰ ਤਾਂ ਸਭ ਕੁਛ। ਸਾਹਿਬ ਵੀ ਮੈਨੂੰ ਉਹ ਦੇ ਰਹੇ ਨੇ, ਆ ਬੁਲਾ ਵੀ ਮੇਰੇ ਤੋਂ ਉਹ ਹੀ ਰਹੇ ਨੇ, ਮੈਂ ਨਹੀਂ ਕੁਛ ਵੀ ਜਾਣਦਾ ਕੁਛ ਵੀ। ਸੋ ਸੂਚਨਾਵਾਂ ਹੁਣ ਅੱਗੇ ਗੁਰਸਾਖੀ ਚਾਹਾਂਗਾ ਜੀ ਭਾਈ ਸਾਹਿਬ ਆਪ ਜੀ ਪਾਸੋਂ ਇੱਕ ਮਿੰਟ ਵਾਸਤੇ। ਮਦਰਸ ਡੇ ਆ ਰਿਹਾ ਜੀ 10 ਮਈ ਨੂੰ, ਮਾਵਾਂ ਦੀ ਸੇਵਾ ਨੂੰ ਚੇਤੇ ਕਰ ਲਈਏ ਉਸ ਦਿਨ। 11 ਤੋਂ ਲੈ ਕੇ 17 ਮਈ ਤੱਕ ਆ ਰਹੇ ਨੇ ਪੰਥ ਦੇ ਮਹਾਨ ਵਿਦਵਾਨ ਅਤੇ ਕਥਾਕਾਰ ਭਾਈ ਸਾਹਿਬ ਭਾਈ ਭਿੰਦਰਪਾਲ ਸਿੰਘ ਜੀ ਕਥਾ ਕਰਨ ਜੀ। ਸੰਗਤਾਂ ਦੀ ਬੜੀ ਇੱਛਾ ਹੁੰਦੀ ਹੈ, ਆਉਣ ਅਤੇ ਆ ਰਹੇ ਨੇ। ਅਤੇ ਮੋਟੀ ਮੋਟੀਆਂ ਮੈਂ ਹੁਣ ਸੂਚਨਾਵਾਂ ਦੇਣ ਲੱਗਾ। 15 ਨੂੰ ਸੰਗਰਾਂਦ ਹੈਗੀ ਮਈ ਦੀ ਨੂੰ, ਜੇਠ ਦੀ, ਅਤੇ 27 ਮਈ ਤੋਂ ਲੈ ਕੇ 31 ਮਈ ਤੱਕ ਸਾਡੇ ਪਾਸ ਆ ਰਹੇ ਨੇ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਰਾਹਿਬਾਨ ਕੀਰਤਨ ਕਰਨਗੇ। ਨੋਟ ਕਰ ਲਓ ਆਪਣੇ ਕਲੰਡਰਾਂ 'ਚ। ਅਤੇ ਬਾਕੀ ਫਿਰ ਮੈਂ ਚਲੇ ਜਾਵਾਂ ਅੱਗੇ। ਜੂਨ 4 ਨੂੰ ਅਟੈਕ ਹੋਇਆ ਸੀ ਦਰਬਾਰ ਸਾਹਿਬ 'ਤੇ, ਉਹ ਵੀ ਦਿਨ ਆਪਾਂ ਮਨਾਉਣਾ ਸ਼ਹੀਦੀਆਂ ਦਾ। ਹੋਰ ਬਹੁਤ ਸੂਚਨਾਵਾਂ ਨੇ, ਬਹੁਤ ਜ਼ਿਆਦਾ। ਅਖੀਰਲੀ ਸੂਚਨਾ ਪਹਿਲਾਂ ਸਾਂਝੀ ਕਰ ਲਵਾਂ ਹੁਣ। 18 ਜੂਨ ਨੂੰ ਕੁਝ ਕਹਿਣਾ ਚਾਹੁੰਦਾ, 18 ਜੂਨ ਨੂੰ ਹੈ ਜੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮਹਾਨ ਸ਼ਹੀਦੀ, ਉਹ ਵੀ ਆਪਾਂ ਮਨਾਉਣੀ ਹੈ, ਅਤੇ ਉਸੇ ਦਿਨ ਹੀ ਸਿੱਖ ਹੈਰੀਟੇਜ ਨਾਈਟ ਵੀ ਹੈਗੀ ਆ, ਉਹ ਬੇਸਬਾਲ ਦੀ ਗੇਮ ਚੈਨਲ ਜੀ ਦੀ ਜਾਂਚ ਸੀ, ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ, ਗੁਸਾਖੀ ਮਾਫ, ਆਓ ਜੀ ਹੁਣ ਕੀਰਤਨ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਸਾਹਿਬਾਂ ਦੇ ਚਰਨ ਕਮਲਾਂ 'ਚ ਬੈਠੀ ਪਰਮ ਸਨਮਾਨੀ ਗੁਰੂ ਕੀ ਪਿਆਰੀ ਸਤਸੰਗ ਜੀ, ਅੰਮ੍ਰਿਤ ਵੇਲੇ ਤੋਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ। ਅਜੇ ਤੀਜੀ ਜੋਤ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਦਿਹਾੜਾ ਬਹੁਤ ਹੀ ਅਦਬ ਸਹਿਤ ਪਿਆਰ ਨਾਲ ਬਣਾਉਣ ਦਾ ਯਤਨ ਕਰ ਰਹੇ ਹਾਂ। ਸੋ ਉਹਨਾਂ ਦੇ ਸ਼ਾਨ ਦੇ ਅੰਦਰ ਜਿਹੜੇ ਸਾਹਿਬਾਂ ਨੇ ਸ਼ਬਦ ਦੇ ਰਸਨਾ ਰਾਹੀਂ ਉਚਾਰਨ ਕੀਤੇ ਹਨ, ਉਹਨਾਂ ਦੇ ਨਾਲ ਆਪਾਂ ਸਾਰੇ ਜੁੜੀਏ। ਜਿੰਨੀ ਸੰਗਤ ਬੈਠੀ ਹੈ, ਬੇਨਤੀ ਕਿ ਸਾਰਿਆਂ ਦੀ ਰਸਨਾ ਤੋਂ ਸ਼ਬਦ ਦਾ ਜਾਪ ਹੋਣਾ ਚਾਹੀਦਾ, ਕਿਉਂਕਿ ਇਸ ਕਿਰਨਾਂ ਦੇ ਉੱਤੇ ਸ਼ਬਦ ਚੱਲ ਰਹੇ ਹਨ। ਉਹਨਾਂ ਦੇ ਅਰਥਾਂ ਦਾ ਵੀ ਨੀਚੇ ਸਿਲੈਕਟ ਦਿੱਤਾ ਹੋਇਆ ਹੈ। ਇੰਨੀ ਫੈਸਿਲਿਟੀ ਦੇ ਬਾਅਦ ਵੀ ਅਗਰ ਆਪਾਂ ਨਹੀਂ ਜਪਿਆ ਫਿਰ ਗੱਲ ਨਹੀਂ ਬਣਦੀ ਹੈ। ਸੋ ਜਿੰਨੀ ਸੰਗਤ ਬੈਠੀ, ਜਿਹੜੇ ਦੂਰ ਵੀ ਬੈਠੇ ਹਨ, ਉਹਨਾਂ ਨੂੰ ਵੀ ਬੇਨਤੀ ਹੈ, ਸਾਹਿਬਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਰਾਹੀਂ ਆਪਾਂ ਸਾਹਿਬਾਂ ਦੇ ਪੁਰਬ ਨੂੰ ਬਣਾਉਣ ਦਾ ਯਤਨ ਕਰੀਏ ਜੀ। ਕਰੋ ਕਿਰਪਾ ਸਾਰੇ।

ਪੂਰਨ ਤੌਰ ਤੇ ਸਾਨੂੰ ਵਿਸ਼ਵਾਸ ਦਿਵਾਉਂਦੇ ਹਨ, ਭਰੋਸਾ ਦਿਵਾਉਂਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਕਦੇ ਭੁਲੇਖੇ ਚ ਨਾ ਰਹਿਣਾ। ਜਿਸ ਤਰ੍ਹਾਂ ਬਾਬਾ ਕਬੀਰ ਸਾਹਿਬ ਫਰਮਾਨ ਕਰਦੇ ਹਨ ਕਿ ਲੋਭ ਜਾਣੇ ਇਹ ਗੀਤ ਗਏ, ਇਹ ਤੋਂ ਬ੍ਰਹਮ ਵਿਚਾਰ। ਇਸ ਨੂੰ ਕਦੀ ਕਿਤਾਬ ਸਮਝਣ ਦੀ ਗਲਤੀ ਨਾ ਕਰ ਬੈਠਣਾ। ਦਸਾਂ ਗੁਰਾਂ ਕੀ ਜਾਗਤ ਜੋਤ ਹੈ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤੂੰ ਅਰਦਾਸ ਕਰਕੇ ਵੱਲ। ਜਿਸ ਵੇਲੇ ਹਿਰਦੇ ਕਰਕੇ ਅਰਦਾਸ ਕਰੇਗਾ ਫਿਰ ਕੀ ਹੋਏਗਾ, ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸ ਅੱਗੇ ਕਿ ਜੇ ਅਰਦਾਸ ਉਤਰੀ ਅਰਦਾਸ ਪੂਰੀ ਹੋ ਜਾਏਗੀ। ਅੱਜ ਤਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਆਪਾਂ ਆਗਮਨ ਪੁਰਬ ਬਣਾ ਰਹੇ ਹਾਂ, ਸਾਹਿਬਾਂ ਦੀ ਬਹੁਤ ਵੱਡੀ ਦੇਣ ਹੈ। ਜਿਸ ਤਰ੍ਹਾਂ ਬਜ਼ੁਰਗਵਾਰ ਦੱਸ ਰਹੇ ਸਨ, ਬਹੁਤ ਸਾਨੂੰ ਦਾਤਾਂ ਦਿੱਤੀਆਂ ਹਨ, ਬੇਅੰਤ ਦਾਤਾਂ ਦਿੱਤੀਆਂ ਹਨ ਸਾਹਿਬਾਂ ਨੇ। ਗੁਰੂ ਕਿਰਪਾ ਕਰਨ ਜੀ, ਕਰੋ ਕਿਰਪਾ।

0: ਸਾਰੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਦੁੱਖ ਵਿਸਾਰਨ ਸ਼ਬਦ ਹੈ, ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਧੰਨ ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹੋਏ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਨੀ ਕਿਰਪਾ ਇਕਾਗਰਤਾ ਬਖਸ਼ਦੇ ਹੋਏ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਸੁਰਜੀਤ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਕੀਰਤਨੀ ਜਥਾ, ਹਜ਼ੂਰੀ ਰਾਗੀ ਸ੍ਰੀ ਬੰਗਲਾ ਸਾਹਿਬ ਅਤੇ ਹਜ਼ੂਰੀ ਰਾਗੀ ਸਿੱਖ ਗੁਰਦੁਆਰਾ ਸੈਨਲ ਦੇ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੀ ਬੜਾ ਸਪਿਨਿੰਗ ਕੀਰਤਨ ਸਾਹਿਬ ਲਿਖਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਗੁਰੂ ਨਾਨਕ ਖਾਲਸਾ ਸਕੂਲ ਦੇ ਬੱਚੇ ਬੱਚੀਆਂ ਨੇ ਆ ਕੇ ਰਾਹੀ ਬਣਦੀ ਕੀਰਤਨ ਦੁਆਰਾ ਸੰਗਤਾਂ ਨਿਹਾਲ ਕਰਨਾ ਜੀ। ਸਟੇਜ ਸੰਭਾਲਣਗੇ ਮੇਰੇ ਵੀਰ ਭਾਈ ਸਾਹਿਬ ਭਾਈ ਨਿੰਦਰਪਾਲ ਸਿੰਘ ਜੀ, ਅਤੇ ਸਮਾਂ ਉਹਨਾਂ ਦਾ ਹੈ ਜੀ 12:10 ਤੱਕ। ਇੱਕ ਮਿੰਟ ਦੇ ਵਿੱਚ ਸੂਚਨਾਵਾਂ ਦੇਣ ਦੀ ਕੋਸ਼ਿਸ਼ ਕਰਦਾ ਜੀ। ਇੱਕ ਤੇ ਸਹਿਜ ਪਾਠ ਆਪਾਂ ਕਰੀ ਰੱਖਣੇ ਨੇ, ਜੋ ਧੰਤਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ, ਉਹ ਰੱਖ ਲਓ ਅਤੇ ਟੈਕਸਟ ਕਰ ਦਿਓ ਉਦਾਸ ਨੂੰ। ਅਤੇ 11 ਮਈ ਤੋਂ ਲੈ ਕੇ 17 ਮਈ ਤੱਕ ਭਾਈ ਸਾਹਿਬ ਭਪਿੰਦਰਪਾਲ ਸਿੰਘ ਜੀ ਆ ਕੇ ਕਥਾ ਕਰਨਗੇ। 27 ਮਈ ਤੋਂ ਲੈ ਕੇ 31 ਮਈ ਤੱਕ ਆ ਕੇ ਭਾਈ ਸਾਹਿਬ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ ਜੀ। ਅਤੇ 4 ਤਰੀਕ ਨੂੰ ਹੋਇਆ ਜੀ ਅਟੈਕ ਹਰਿਮੰਦਰ ਸਾਹਿਬ 'ਤੇ, ਉਹ ਵੀ ਆਪਾਂ ਮਨਾਉਣਾ। ਅਤੇ 18 ਨੂੰ ਹੈ ਸ਼ਹੀਦੀ 18 ਜੂਨ ਨੂੰ ਸ਼ਹੀਦੀ ਹੈ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ। ਅਤੇ 18 ਨੂੰ ਹੀ ਸਿੱਖ ਹੈਰੀਟੇਜ ਨਾਈਟ ਵੀ ਆਪਾਂ ਮਨਾ ਰਹੇ ਹਾਂ। ਸੋ ਇੱਥੇ ਸੂਚਨਾ ਸਮਾਪਤ ਨੇ। ਦਾਸ ਬੇਨਤੀ ਕਰਦਾ ਭਾਈ ਸਾਹਿਬ ਪਰਨਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸਟੇਜ ਸੰਭਾਲਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਰੂਪ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਹੁਣ ਕੁਛ ਸਮੇਂ ਲਈ ਆਪ ਜੀ ਦੇ ਸਨਮੁੱਖ ਖਾਲਸਾ ਸਕੂਲ ਦੇ ਬੱਚੇ ਵਿਸਾਖੀ ਦੇ ਸੰਬੰਧ ਵਿੱਚ ਕੁਛ ਸ਼ਬਦਾਂ ਦੀ ਹਾਜ਼ਰੀ ਕਰਨਗੇ। ਸਭ ਨਾਲ ਪਹਿਲੇ ਬੱਚੇ ਜੋ ਸਟੇਜ 'ਤੇ ਪਹੁੰਚੇ ਹਨ, ਭੈਣ ਜੀ ਬਲਜਿੰਦਰ ਕੌਰ ਅਤੇ ਬੀਬਾ ਆਵਨੀ ਕੌਰ ਦੀ ਕਲਾਸ ਦੇ ਬੱਚੇ ਹਨ। ਸੋ ਬੱਚੇ ਸਟੇਜ 'ਤੇ ਸਜੇ ਹਨ। ਫਤਿਹ ਸਿੰਘ, ਮੇਹਰ ਸਿੰਘ, ਗੁਰਨੀਤ ਕੌਰ, ਸੁਹਾਵੀ ਕੌਰ, ਸਹਿਜ ਕੌਰ, ਅਰਸ਼ਦੀਪ ਕੌਰ, ਸਹਿਬਾਜ ਸਿੰਘ। ਬੱਚਿਆਂ ਨੇ ਸ਼ਬਦ ਜੋ ਗਾਇਨ ਕਰਨਾ ਹੈ ਉਹਦੀ ਰਹਾਉ ਦੀ ਤੁੱਕ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਥ ਸੰਗਤ ਮੋਹੇ ਪਾਈ। ਗੁਰੂ ਅਰਜਨ ਦੇਵ ਮਹਾਰਾਜ ਦਾ ਰਾਗ ਕਾਨਰਾ ਦੇ ਵਿੱਚ ਇਹ ਸ਼ਬਦ ਅੰਕਿਤ ਹੈ, ਅਤੇ ਬੱਚਿਆਂ ਨੇ ਵੀ ਇਸ ਕਾਨਰਾ ਰਾਗ ਦੇ ਵਿੱਚ ਗਾਇਨ ਕਰਨਾ ਹੈ। ਤਾਲ ਹੈਗਾ 3 ਤਾਲ। ਬੱਚੋ ਚੈੱਕ ਯੋਰ ਮਾਈਕ੍ਰੋਫੋਨ, ਗੈਟ ਕਲੋਜ਼ ਟੂ ਮਾਈਕ੍ਰੋਫੋਨ।

0: Κύφατε.
1: Βάγκρι τη χακάλτσα, βάγκρι τη κύφατε, μπότε τεν βάλτε κι αντά, μπότε σουρδί βίτσι μελκέ βεκάνε και βερπαρέα. Ον με μέντη καράγγα, Bibi Baljinder Kaur ji di class de bachiyan nu ke us stage te aan bachiyan ne ina bachiyan ne shabd gayan karna hai Guru Gobind Singh Maharaj da uchcharan kita hoya shabd khalsa mera mero roop hai khals khalse main hu karo nivas ਗੁਰੂ ਮਹਾਰਾਜ ਨੇ ਖਾਲਸੇ ਨੂੰ ਕਿੰਨੀ ਉੱਚੀ ਪਦਵੀ ਦਿੱਤੀ ਜਦੋਂ ਖਾਲਸਾ ਸਾਜਿਆ ਵਿਸਾਖੀ 1699 ਨੂੰ ਉਸ ਵੇਲੇ ਉਹਨਾਂ ਪੰਜਾਂ ਦੇ ਵਿੱਚ ਪੰਜ ਅੰਮ੍ਰਿਤਧਾਰੀ ਸਿੱਖਾਂ ਦੇ ਵਿੱਚ ਕਹਿੰਦੇ ਉਹਨਾਂ ਦੇ ਦਰਸ਼ਨ ਕਰਨੇ ਮੈਂ ਉਹਨਾਂ 'ਚ ਨਿਵਾਸ ਕਰਦਾ ਹਾਂ ਇਹ ਮੇਰਾ ਰੂਪ ਹੈ ਖਾਸ ਤੇ ਇਸ ਤੋਂ ਸਾਨੂੰ ਗੁਰੂ ਮਹਾਰਾਜ ਜੀ ਸਿੱਖਿਆ ਦੇ ਰਹੇ ਹਨ ਕਿ ਹਰ ਸਿੱਖ ਲਈ ਅੰਮ੍ਰਿਤ ਛਕਣਾ ਬੜਾ ਅਵਸ਼ਯ ਹੈ ਬੱਚੇ ਸਟੇਜ ਤੇ ਅਚਲ ਸਿੰਘ ਤੁਸੀਂ ਥੋੜ੍ਹਾ ਜਿਹਾ ਹੋਰ ਜਾਓ ਬੜੀ ਵੱਡੀ ਕਲਾਸ ਹੈ ਬੱਚਿਆਂ ਦੀ ਭੈਣ ਜੀ ਬਹੁਤ ਹੀ ਪਿਆਰ ਦੇ ਨਾਲ ਇਹਨਾਂ ਨੂੰ ਹੈਂਡਲ ਕਰਦੇ ਹਨ ਔਰ ਮੇਕ ਸ਼ੋਰ ਕਿ ਸਾਰੇ ਪਾਰਟੀਸਪੇਟ ਕਰਨ ਸੋ ਬੱਚੇ ਜੋ ਬੈਠੇ ਹਨ ਬੱਚਾ ਅਚਰਜ ਸਿੰਘ ਨਾਲ ਬੱਚੀ ਪਾਵਨੀ ਕੌਰ ਰੂਹਾਨੀ ਕੌਰ ਜੀਵਨਾ ਕੌਰ ਹੋਰ ਬੱਚੇ ਜਨਮ ਸਾਰਿਆਂ ਦੇ ਨਾਂ ਲੈ ਲੈਣਾ ਮੇਹਰ ਕੌਰ ਗੁਰਸਿਫਤ ਕੌਰ ਕਰਮਜੀਤ ਕੌਰ ਰੀਆ ਕੌਰ ਗੁਰਸੰਗਤ ਸਿੰਘ ਸੁਖਮਨੀ ਕੌਰ ਜਸਲੀਨ ਕੌਰ ਅਸ਼ਨੂਰ ਕੌਰ ਇਹ ਕਾਫੀ ਜੋਸ਼ੀਲਾ ਸ਼ਬਦ ਹੈ ਸੋ ਸਾਰਿਆਂ ਜਿਹੜੇ ਬੱਚਿਆਂ ਨੇ ਕੀਰਤਨ ਕਰ ਲਿਆ ਉਹਨਾਂ ਨੂੰ ਬੇਨਤੀ ਹੈ ਪੇਰੈਂਟਸ ਨੂੰ ਵੀ ਕਿ ਬੱਚਿਆਂ ਨੂੰ ਇੱਥੇ ਲੈ ਕੇ ਬੈਠੇ ਰਹੋ ਜਦ ਤੱਕ ਪੂਰਾ ਬੱਚਿਆਂ ਦਾ ਪ੍ਰੋਗਰਾਮ ਸਮਾਪਤ ਨਹੀਂ ਹੋ ਜਾਂਦਾ ਪਲੀਜ਼ ਅਸੀਂ ਬੱਚਿਆਂ ਨੇ ਇਸ ਤਰ੍ਹਾਂ ਹੀ ਸੰਗਤ ਕਰਨੀ ਸਿੱਖਣੀ ਹੁੰਦੀ ਹੈ ਕਿ ਆਪਣਾ ਕੀਰਤਨ ਕਰਕੇ ਤੁਸੀਂ ਚਲੇ ਨਹੀਂ ਜਾਣਾ ਪਲੀਜ਼ ਸਿਟ ਇਨ ਦਾ ਸੰਗਤ ਥੈਂਕ ਯੂ ਤੁਸੀਂ ਸਾਰਿਆਂ ਨੇ ਜਿੱਥੇ ਇਹਨਾਂ ਨੇ ਸਥਾਈ ਬੋਲਣੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਤੁਸੀਂ ਸਾਰਿਆਂ ਨੇ ਗਾਇਨ ਕਰਨਾ ਇਹਨਾਂ ਨਾਲ ਮਿਲ ਕੇ ਗਾਉਣਾ ਹੈਗਾ ਹਾਂਜੀ ਡੈਡੀ ਠੀਕ ਹੈ ਜੀ ਡੈਡੀ ਹਰਮਨ ਜੀ ਡੈਡੀ

0: ਸਾਡੇ ਸਭ ਨਾਲ ਵੱਡੀ ਕਲਾਸ ਹੈਗੀ ਹੈ। ਯੂਜਲੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਟੀਚਰ ਪਿੱਛੇ 6 ਜਾਂ 8 ਬੱਚੇ ਹੋਣ, ਪਰ ਮਲਕੀਤ ਕੌਰ ਜੀ ਨੂੰ ਹਮੇਸ਼ਾ ਵੱਡੀ ਕਲਾਸ ਦਿੰਦੇ ਹਾਂ, ਬਿਕੋਜ਼ ਸਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਬੱਚਿਆਂ ਨੂੰ ਹੈਂਡਲ ਕਰਨਗੇ ਬੜੇ ਚੰਗੇ ਤਰੀਕੇ ਨਾਲ। ਹਾਂਜੀ, ਸ਼ੁਰੂ ਕਰੋ ਬੱਚੋ, ਪਤੇ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬੱਚਿਆਂ ਦਾ। ਖਾਲਸਾ ਇਹਦੇ ਨਾਲ ਹੀ ਸਾਧ ਸੰਗਤ ਜੀ, ਖਾਲਸਾ ਸਕੂਲ ਦੇ ਬੱਚਿਆਂ ਦੀ ਹਾਜ਼ਰੀ, ਖਾਲਸਾ ਦਿਵਸ ਸਿਰਜਣਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਪ੍ਰਵਾਨ ਕਰਨੀ, ਗੁਰੂ ਮਹਾਰਾਜ ਕਿਰਪਾ ਕਰਨ ਇਸ ਤਰ੍ਹਾਂ ਹੀ ਬੱਚਿਆਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ। ਆਓ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਤੇ ਸਾਰਿਆਂ ਸੇਵਾਦਾਰਾਂ ਦੀ ਸੇਵਾ ਨੂੰ ਗੁਰੂ ਮਹਾਰਾਜ ਪ੍ਰਵਾਨ ਕਰਦੇ ਹੋਏ ਇਹਨਾਂ ਨੂੰ ਅੱਗੇ ਅਸੀਸ ਬਖਸ਼ਣ। ਇੱਕ ਜੈਕਾਰਾ ਔਰ ਸਾਰਿਆਂ ਦੀ ਚੜ੍ਹਦੀ ਕਲਾ ਲਈ। ਵਾਹ ਬੋਲੇ ਸੁਨਿਹਾਲ ਸਤਿ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਹੀ ਸਜੇ ਰਹੋ। ਇੱਕ ਦੋ ਜ਼ਰੂਰੀ ਅਨਾਊਂਸਮੈਂਟਸ ਆਪ ਜੀ ਨਾਲ ਸ਼ੇਅਰ ਕਰਨੀਆਂ ਹਨ, ਸੋ ਪਲੀਜ਼ ਸਾਰੇ ਬੱਚੇ ਵੀ ਬੈਠ ਜਾਓ, ਪਲੀਜ਼ ਐਪਰੀਸ਼ੀਏਟ ਦੈਟ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਆਪ ਜੀ ਦਾ, ਪਰ ਇੱਕ ਛੋਟੀ ਪਰ ਬੜੀ ਮਹੱਤਵਪੂਰਨ ਗੱਲ ਸਾਂਝੀ ਕਰਨੀ ਹੈ। ਆਪ ਜੀ ਨੂੰ ਪਤਾ ਹੀ ਹੈ ਕਿ ਸਾਡੇ ਗੁਰਦੁਆਰਾ ਸਾਹਿਬ ਦੀ ਫੇਜ਼ 3 ਦੀ ਕੰਸਟਰਕਸ਼ਨ ਚੱਲ ਰਹੀ ਹੈ, ਅਤੇ ਉਸ ਵਾਸਤੇ ਸਾਨੂੰ ਕਾਫੀ ਮਾਇਆ ਦੀ ਜ਼ਰੂਰਤ ਹੈ। ਅਤੇ ਇਸ ਮੈਂ ਆਪ ਜੀ ਨਾਲ ਇਹ ਦੱਸ ਕੇ ਬੜਾ ਖੁਸ਼ ਹੋ ਰਿਹਾ ਹਾਂ ਕਿ ਇਸ ਪ੍ਰੋਜੈਕਟ ਵਿੱਚ ਸਰਦਾਰ ਜਗਮੋਹਨ ਸਿੰਘ ਸਾਹਨੀ ਅਤੇ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਕਵਲਜੀਤ ਕੌਰ ਜੀ ਨੇ ਬੜੇ ਪਿਆਰ ਅਤੇ ਨਿਮਰਤਾ ਨਾਲ ਇੱਕ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਉਹਨਾਂ ਦੀ ਆਪਣੀ ਇੱਛਾ ਹੈ ਕਿ ਉਹਨਾਂ ਦੀ ਕੋਈ ਵੱਡੀ ਪ੍ਰਸ਼ੰਸਾ ਨਾ ਹੋਵੇ, ਇਸ ਲਈ ਮੈਂ ਡੋਨੇਸ਼ਨ ਅਮਾਊਂਟ ਦਾ ਜ਼ਿਕਰ ਨਹੀਂ ਕਰ ਰਿਹਾ। ਆਪ ਜੀ ਨੂੰ ਇਹ ਵੀ ਪਤਾ ਹੈ ਕਿ ਇਹਨਾਂ ਦੇ ਪਰਿਵਾਰ ਦੀ ਗੁਰਦੁਆਰਾ ਸਾਹਿਬ ਨੂੰ ਕਿੰਨੀ ਦੇਣ ਹੈ ਸ਼ੁਰੂ ਤੋਂ ਹੀ। ਜੋ ਇਹਨਾਂ ਦੇ ਵਡੇਰੇ ਸਨ ਸਸਾਨੀ ਸਾਹਿਬ ਅਤੇ ਕੋਹਲੀ ਸਾਹਿਬ, ਜਿਨ੍ਹਾਂ ਨੇ ਸਕੂਲ ਦੀ ਸ਼ੁਰੂਆਤ ਕੀਤੀ, ਜੋ ਕਿ ਬਹੁਤ ਹੀ ਸੋਹਣੇ ਤਰੀਕੇ ਨਾਲ ਬੱਚਿਆਂ ਨੂੰ ਪਿਛਲੇ 37 ਸਾਲ ਤੋਂ ਗੁਰੂ ਨਾਲ ਜੋੜ ਰਿਹਾ ਹੈ। ਸੋ ਇਹਨਾਂ ਦਾ ਜੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਸੰਗਤ ਜੀ, ਜਦੋਂ ਕੋਈ ਇੰਨੀ ਨਿਮਰਤਾ ਨਾਲ ਅੱਗੇ ਆਉਂਦਾ ਹੈ ਤਾਂ ਸਾਡੇ ਲਈ ਇੱਕ ਸਾਇਲੈਂਟ ਇੰਸਪੀਰੇਸ਼ਨ ਵੀ ਬਣ ਜਾਂਦਾ। ਇਹ ਸਪੋਰਟ ਸਾਡੇ ਜੋ ਦੇ ਰਹੇ ਹਨ, ਸਾਡੇ ਫਿਊਚਰ ਹਾਲਸ, ਕਲਾਸਰੂਮ ਅਤੇ ਸੰਗਤ ਦੀਆਂ ਸੁਵਿਧਾਵਾਂ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਕਰੇਗੀ। ਮੈਂ ਬੇਨਤੀ ਕਰਾਂਗਾ ਸਰਦਾਰ ਜਗਮੋਹਨ ਸਿੰਘ ਸਾਹਨੀ ਅਤੇ ਸਰਦਾਰਨੀ ਕਵਲਜੀਤ ਕੌਰ ਸਾਹਨੀ ਜੀ ਥੋੜ੍ਹਾ ਸਮਾਂ ਇੱਥੇ ਸਟੇਜ 'ਤੇ ਆ ਜਾਣ ਪਲੀਜ਼। ਕਵਲਜੀਤ ਜੀ, ਮੈਨੂੰ ਲੱਗਦਾ ਅੱਜ ਕਵਲਜੀਤ ਭੈਣ ਜੀ ਨਹੀਂ ਹਨ। ਆਓ ਜੀ, ਮੈਂ ਬੇਨਤੀ ਕਰਾਂਗਾ ਸਾਡੇ ਜੋ ਹੈੱਡ ਗ੍ਰੰਥੀ ਮਹਿੰਦਰ ਸਿੰਘ ਬਾਜਵਾ ਜੀ ਹਨ, ਇਹਨਾਂ ਨੂੰ ਸਿਰੋਂ ਪਾਉ ਦੇਣ। ਅਤੇ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਜਗਮੋਹਨ ਜੀ ਨੂੰ ਕਿ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰਨ।
3: ਬੋਲੇ ਸੋਨਿਹਾਲ

0: ਮੈਂ ਬੇਨਤੀ ਕਰਦਾ ਜਗਮੋਹਨ ਸਿੰਘ ਜੀ ਨੂੰ ਕੁਝ ਵਿਚਾਰ ਆਪਣੇ ਨਾਲ ਸਾਂਝੇ ਕਰਨ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗਨਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਾਹਨ ਸ਼ਾਹ ਗੁਰੂ ਗੋਬਿੰਦ ਸਿੰਘ। ਗੁਰੂ ਸਾਹਿਬ ਕਦੀ ਬਖਸ਼ਿਸ਼ ਕਰਦੇ ਨੇ। ਅੱਜ ਮੈਂ ਸਵੇਰੇ ਕਥਾ ਸੁਣ ਰਿਹਾ ਸੀ, ਪਰਮਜੀਤ ਸਿੰਘ ਜੀ ਹੁਕਮਨਾਮੇ ਦੀ ਕਥਾ ਕਰ ਰਹੇ। ਤੂੰ ਜਾਣਾ ਹੈ ਤਾਂ ਕੋਈ ਜਾਣਾ ਹੈ, ਤੇਰਾ ਦੀਆ ਨਾਮ ਬਖਾਣਾ ਹੈ। ਉਸ ਕਥਾ 'ਚ ਕਹਿੰਦੇ ਪਏ ਸੀ, ਕਹਿੰਦੇ ਨੇ ਜਦੋਂ ਵਾਹਿਗੁਰੂ ਕਿਸੇ ਤੋਂ ਖੁਸ਼ ਹੁੰਦਾ, ਕਿਸੇ ਨੂੰ ਬੱਚੇ ਦਾਤ ਦੇ ਦਿੰਦਾ, ਕਦੀ ਕਿਸੇ ਨੂੰ ਘਰ ਦੀ ਦਾਤ ਦੇ ਦਿੰਦਾ। ਜੇ ਬਦੋਂ ਬਹੁਤ ਉੱਠਦਾ ਹੈ ਨਾ, ਤੇ ਸਾਧ ਸੰਗਤ ਦੀ ਦਾਸ ਦਿੰਦਾ। ਭਾਈ ਸਾਹਿਬ ਸਵੇਰੇ ਕਥਾ 'ਚ ਦੱਸਦੇ ਪਏ ਸੀ, ਗੁਰੂ ਸਾਹਿਬ ਸੱਚੀ ਇਤਨੇ ਸੁਰੱਖਿਅਤ ਨੇ। ਵੀ ਆਰ ਇਨ ਦਿਸ ਏਰੀਆ ਫੋਰ ਆਲਮੋਸਟ 50 ਈਅਰਸ। ਇਹ ਗੁਰੂ ਘਰ ਅਸੀਂ ਇੱਕ ਰੈਂਟਡ ਜਗ੍ਹਾ ਤੋਂ ਲੈ ਕੇ ਹੁਣ ਜਿਹੜੀ ਜਗ੍ਹਾ 'ਤੇ ਅਸੀਂ ਬੈਠੇ ਹਾਂ, ਸਾਡੇ ਬਜ਼ੁਰਗਾਂ ਦੀ ਅਗਵਾਈ ਦੇ ਵਿੱਚ ਦਾਸ ਨੂੰ ਬਿਲਕੁਲ ਸਮਝ ਨਹੀਂ ਸੀ, ਗੁਰਮੁਖੀ ਵੀ ਨਹੀਂ ਸੀ ਆਉਂਦੀ, ਪਰ ਗੁਰੂ ਸਾਹਿਬ ਨੇ ਇਤਨੀ ਬਖਸ਼ਿਸ਼ ਕੀਤੀ ਜਿਹਦੇ ਕਾਬਲ ਅਸੀਂ ਨਹੀਂ ਹੈਗੇ। ਗੁਰੂ ਸਾਹਿਬ ਨੇ ਜਿਹੜਾ ਦੱਸਿਆ ਹੈ ਨਾ, ਅੱਜ ਸਵੇਰੇ ਭਾਈ ਸਾਹਿਬ ਨੇ ਸਤਸੰਗਤ ਦੀ ਦਾਤ ਦਿੱਤੀ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਾ ਹੋਏ ਤੇਰੀ। ਜਦ ਤੱਕ ਸਾਧ ਸੰਗਤ 'ਚ ਨਹੀਂ ਸੀ ਆਵਾਂਗੇ, ਭਾਉ ਪਿਆਰ, ਔਰ ਜਿਹਨੇ ਪਿਆਰ ਕੀਤਾ, ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਪਾਠ ਸੁਣਦੇ ਪਏ ਸੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਗੁਰੂ ਸਾਹਿਬ ਜਦ ਤੁਰਦੇ ਨੇ, ਜੋ ਕਿਰਪਾ ਗੋਬਿੰਦ ਪਈ, ਸੁੱਖ ਸੰਪਤ ਹਰ ਨਾਮ ਪਾਏ। ਜਿਸ ਵੇਲੇ ਉਹ ਤੁਰਦਾ ਹੈ ਨਾ, ਸਾਰੇ ਸੁੱਖ ਬਖਸ਼ ਦਿੰਦਾ, ਸੁੱਖ ਸੰਪਤੀ ਉਹ ਧਨ ਵੀ ਦੇ ਦਿੰਦਾ, ਹੈ ਉਹਦਾ ਦਿੱਤਾ ਹੋਇਆ ਸਾਰਾ, ਸਾਡੇ ਹੱਥ 'ਚ ਹੈ ਕੁਛ ਨਹੀਂ। ਕਹੋ ਨਾਨਕ ਸਭ ਤੇਰੀ ਵਡਿਆਈ, ਹਰਪ੍ਰੀਤ ਸਿੰਘ ਜੀ ਸ਼ਬਦ ਪੜ੍ਹਦੇ ਪਏ ਸੀ, ਸੁਣ ਰਿਹਾ ਸੀ ਮੈਂ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੇ ਮੇਰਾ। ਇਹ ਤਾਂ ਉਹਦੀ ਦਾਤ ਹੈ, ਸਤਿਗੁਰ ਦਾਤਾ, ਉਹੀ ਦਾਤਾ ਹੈਗਾ, ਉਹੀ ਦੇਣ ਵਾਲਾ ਹੈਗਾ, ਆਪਣੇ ਹੱਥ ਸਾਡੇ ਕੁਛ ਨਹੀਂ। ਉਹਦੇ ਦਾਤਾਂ 'ਚੋਂ ਇੱਕ ਕਿਨਕਾ ਮਾਤਰ ਅਸੀਂ ਗੁਰੂ ਸਾਹਿਬ ਨੂੰ ਦੇ ਰਹੇ ਹਾਂ, ਗੁਰੂ ਸਾਹਿਬ ਪ੍ਰਵਾਨ ਕਰਨ। ਇਸ ਗੁਰੂ ਘਰ ਦੇ ਵਿੱਚ ਅਸੀਂ ਆਪ ਸਿੱਖੇ ਹਾਂ ਗੁਰਮੁਖੀ, ਸਾਡੇ ਬੱਚੇ ਸਿੱਖੇ ਨੇ, ਸਾਡੇ ਗ੍ਰੈਂਡ ਚਿਲਡਰਨ ਸਿੱਖੇ ਹੈ, ਔਰ ਸਿੱਖ ਕੇ ਸਾਡੇ ਬੱਚੇ ਪੜ੍ਹਾਉਂਦੇ ਰਹੇ ਨੇ। ਪਹਿਲੇ ਅਸੀਂ ਆਪ ਪੜ੍ਹਾਉਂਦੇ ਰਹੇ, ਸਾਡੇ ਬਜ਼ੁਰਗ ਪੜ੍ਹਾਉਂਦੇ ਰਹੇ, ਬੱਚੇ ਪੜ੍ਹਾਉਂਦੇ ਪਏ, ਹੁਣ ਗ੍ਰੈਂਡ ਚਿਲਡਰਨ ਵੀ ਪੜ੍ਹਾ ਰਹੇ ਨੇ। ਅੱਗੇ ਕਿਤਨੀ ਅੱਗੇ ਚੱਲੇਗਾ। ਸੋ ਇਹ ਸਾਡਾ ਆਪਣਾ ਗੁਰੂ ਘਰ ਹੈ, ਜਿਹਦੇ ਵਿੱਚ ਇਹ ਸੰਗਤ ਮਿਲਦੀ ਹੈ, ਔਰ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਅੱਜ ਭਾਈ ਸਾਹਿਬ ਜਿਹੜਾ ਦੱਸਦੇ ਪਏ ਸੀ, ਜਿਸ 'ਤੇ ਬਹੁਤ ਤਰੁੱਠਦਾ ਹੈ, ਉਹਨੂੰ ਸਾਧ ਸੰਗਤ ਬਖਸ਼ ਦਿੰਦਾ। ਇਹ ਸੱਚੇ ਪਾਤਸ਼ਾਹ, ਤੁਸੀਂ ਇਸ ਤਰ੍ਹਾਂ ਹੀ ਤਰੁੱਠੇ ਰਹੋ, ਸਾਡੇ ਪਰਿਵਾਰ ਔਰ ਆਪ ਜੀ ਦੇ ਸਾਰੇ ਪਰਿਵਾਰਾਂ ਦੇ ਵਿੱਚ ਇਹ ਸਾਧ ਸੰਗਤ ਬਖਸ਼ ਦਿਓ। ਉਹਦੇ ਵਾਸਤੇ ਇਹ ਫਿਰ ਪ੍ਰਬੰਧਕਾਂ ਨੇ ਇਹ ਡਿਸਾਈਡ ਕੀਤਾ, ਸਤਸੰਗਤ ਇਤਨੀ ਵੱਧ ਰਹੀ ਹੈ, ਉਹਦੇ ਵਾਸਤੇ ਵੱਡੇ ਘਰ ਦੀ ਜ਼ਰੂਰਤ ਹੈ, ਉਹਦੇ ਵਾਸਤੇ ਮਾਇਆ ਦੀ ਬਹੁਤ ਜ਼ਰੂਰਤ ਹੈਗੀ ਹੈ। ਸੋ ਆਪ ਵੱਧ ਚੜ੍ਹ ਕੇ ਆਪਣੇ ਦਸਵੰਧ ਦੇ ਵਿੱਚੋਂ ਆਪ ਉਹਦੇ 'ਚ ਹਾਜ਼ਰੀ ਪਾਓ, ਗੁਰੂ ਸਾਹਿਬ ਇਸ 'ਤੇ ਬੜੇ ਸੁੱਟਣਗੇ। ਉਹ ਸਤਸੰਗਤ ਜਿਹੜੀ ਹੈ ਨਾ, ਉਹ ਬੜੀ ਮਹਾਨ ਚੀਜ਼ ਹੈਗੀ। ਅੱਜ ਸਵੇਰੇ ਜਿਹਾ ਭਾਈ ਸਾਹਿਬ ਕਹਿ ਰਹੇ ਸੀ, ਜਿਸ 'ਤੇ ਬਹੁਤ ਟੁੱਟਦਾ ਉਹਨੂੰ ਸਤਸੰਗਤ ਬਖਸ਼ਦਾ। ਇਹ ਸੱਚੇ ਪਾਤਸ਼ਾਹ ਸਾਰੇ ਤੁਰਠ ਜਾਓ, ਹੋਈਆਂ ਭੁੱਲਾਂ ਬਖਸ਼ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਬੋਲੇ ਸੋ As San Jagmohan Singh Ji Sani, aap ji da hardik hardik dhanwad. Hun aap ji na thode ji sushnawa sanchay kar le jaange gurudwara sahib de schedule de bare. May 4 nu Muksar Sahib da jod mela hai. ਇਹਦੀ ਥੋੜ੍ਹੀ ਜਿਹੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੰਦੇ ਹੈਗੇ ਹਾਂ ਕਿ ਇਹਦੀ ਵਿਸ਼ੇਸ਼ਤਾ ਕੀ ਹੈ। ਇਹ ਜੋੜ ਮੇਲਾ ਉਹਨਾਂ 40 ਸਿੰਘਾਂ ਦੇ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦਾ ਸਾਥ ਛੱਡ ਦਿੱਤਾ ਸੀਗਾ ਅਤੇ ਫਿਰ ਪਛਤਾਵਾ ਕਰਕੇ ਵਾਪਿਸ ਆਏ ਸੀਗੇ ਅਤੇ ਮੁਕਤਸਰ ਦੀ ਲੜਾਈ ਦੇ ਵਿੱਚ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ ਸੀਗੇ। ਜਦੋਂ ਉਹ ਸਿੰਘ ਸ਼ਹੀਦ ਹੋ ਰਹੇ ਸਨ ਉਸ ਵਕਤ ਗੁਰੂ ਸਾਹਿਬ ਉਹਨਾਂ ਕੋਲ ਆਏ ਤੇ ਉਹਨਾਂ ਨੇ ਗੁਰੂ ਸਾਹਿਬ ਕੋਲ ਮਾਫੀ ਮੰਗੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਮਾਫ ਕਰਕੇ ਮੁਕਤੀ ਦੀ ਦਾਤ ਬਖਸ਼ੀ। ਇਸ ਕਰਕੇ ਇਸ ਜਗ੍ਹਾ ਦਾ ਨਾਮ ਮੁਕਤਸਰ ਸਾਹਿਬ ਹੈ ਜਿਸ ਨੂੰ ਮੁਕਤੀ ਦਾ ਸਰੋਵਰ ਵੀ ਕਿਹਾ ਜਾਂਦਾ ਹੈ। ਭਾਈ ਪਿੰਦਰਪਾਲ ਸਿੰਘ ਜੀ 11 ਤਰੀਕ ਤੋਂ 17 ਤਰੀਕ ਤੱਕ ਇਸ ਗੁਰੂ ਘਰ ਵਿੱਚ ਆ ਕੇ ਆਪਣੀ ਸੇਵਾਵਾਂ ਨਿਭਾ ਰਹੇ ਹਨ। ਮਈ 15 ਨੂੰ JT ਸੰਗਰਾਂਦ ਹੈ ਤੇ ਭਾਈ ਹਰਜਿੰਦਰ ਸਿੰਘ ਜੀ ਮਈ 27 ਤੋਂ ਲੈ ਕੇ 31 ਤਰੀਕ ਤੱਕ ਗੁਰੂ ਘਰ ਵਿੱਚ ਕੀਰਤਨ ਕਰਨ ਵਾਸਤੇ ਆ ਰਹੇ ਹਨ। ਇਨੀਆਂ ਹੀ ਇਨਫੋਰਮੇਸ਼ਨ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਕੋਲੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦਿਖਿਆ ਜਾਏ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲੈ ਛੜਾਏ ਹਰ ਸਤਿਗੁਰ ਮਿਲ ਹੋ ਦਇਆ ਕਰ ਜਨ ਨਾਨਕ ਤੋਵੈ ਪਾਏ ਕਨ ਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗੁਣੰਤ ਨਯਾਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨਹੈ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਵਾਇ ਦਰਸਨਾ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ, ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਆਓ ਜਿਤਨਾ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ ਹੈ ਉਨੇ ਸਮੇਂ ਦੇ ਵਿੱਚ ਸਤਿਗੁਰਾਂ ਦੀਆਂ ਵਡਿਆਈਆਂ ਬਾਣੀ ਦੀ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਕਰਨੀ। ਇੱਕ ਵਾਰੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਸ ਅਸਥਾਨ ਤੇ ਇਸ ਵੀਕ 30 ਅਪ੍ਰੈਲ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ, ਦਿਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਅਸੀਂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਧਿਰਿਆਂ ਦੀ ਧਿਰ ਕਹਿੰਦੇ ਹਾਂ। ਐਸੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਸੀ, ਉਸ ਦਿਨ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਸਨ। ਅੱਜ ਐਤਵਾਰ ਵਾਲੇ ਦਿਨ ਤੁਸੀਂ ਉਚੇਚੇ ਤੌਰ ਤੇ ਪਹੁੰਚਦੇ ਹੋ ਤੇ ਅੱਜ ਵੀ ਅੰਮ੍ਰਿਤ ਵੇਲੇ ਸਤਿਕਾਰਯੋਗ ਸਕੱਤਰ ਸਾਹਿਬ ਜੀ ਹੁਣਾਂ ਨੇ ਅਨਾਊਂਸਮੈਂਟ ਕੀਤੀ ਸੀ ਵੀ ਅੱਜ ਦੇ ਦੀਵਾਨ ਵੀ ਸਤਿਗੁਰਾਂ ਦੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਹਨ। ਪਰ ਉਹਨਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਬੋਲਣ ਤੋਂ ਪਹਿਲਾਂ ਮੈਂ ਇਸ ਅਸਥਾਨ ਤੇ ਹੁਣੇ ਸਾਡੇ ਮਾਨਯੋਗ ਸਕੱਤਰ ਸਾਹਿਬ ਜੀ, ਸਰਦਾਰ ਮਾਨਯੋਗ ਸਾਨੀ ਸਾਹਿਬ ਜੀ, ਡਾਕਟਰ ਸਾਹਿਬਾਨ ਜੀ ਆਪ ਸੰਗਤਾਂ ਨੂੰ ਪਹਿਲਾਂ ਬੱਚਿਆਂ ਦੇ ਰੂਬਰੂ ਕਰਵਾ ਕੇ ਗਏ ਨੇ। ਮੈਂ ਅਕਸਰ ਇਹ ਬੇਨਤੀ ਕਰਿਆ ਕਰਦਾ ਗੁਰਮੁਖੋ, ਦੋ ਚੀਜ਼ਾਂ ਅਸੀਂ ਬਚਾ ਲਈਏ ਨਾ ਤੇ ਬਹੁਤ ਕੁਝ ਸਾਡੇ ਝੋੜੀ ਵਿੱਚ ਪੈ ਜਾਏਗਾ, ਸਭ ਕੁਝ ਹੀ ਪੈ ਜਾਏਗਾ। ਉਹ ਦੋ ਚੀਜ਼ਾਂ ਕਿਹੜੀਆਂ ਨੇ? ਇੱਕ ਹੈ ਊੜਾ ਤੇ ਇੱਕ ਹੈ ਜੂੜਾ। ਕਿਉਂਕਿ ਅੱਜ ਹਾਲਾਤ ਐਸੇ ਬਣ ਗਏ ਨੇ, ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਅੱਜ ਆਪਾਂ ਬੈਠੇ ਹਾਂ, ਇੱਥੇ ਵੀ ਤੁਸੀਂ ਵੇਖਦੇ ਹੋ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਸਕੂਲ ਨੇ ਉੱਥੇ ਕਿੱਥੇ ਪੰਜਾਬੀ ਸਾਨੂੰ ਪੜ੍ਹਾਈ ਜਾਣੀ, ਬੱਚਿਆਂ ਨੂੰ ਪੜ੍ਹਾਈ ਜਾਣੀ। ਹੁਣ ਤੇ ਇੰਡੀਆ ਦੇ ਵਿੱਚ ਵੀ ਵੇਖੋ, ਜਿਸ ਸਕੂਲ ਦੇ ਵਿੱਚ ਪੰਜਾਬੀ ਹੈ ਉਹਦਾ ਸਟੈਂਡਰਡ ਹੀ ਬੜਾ ਨੀਵਾਂ ਗਿਣ ਲੱਗ ਪਏ। ਉਹ ਕਹਿੰਦੇ ਨੇ ਨਹੀਂ, ਅਸੀਂ ਉਸ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪਾਵਾਂਗੇ ਜਿੱਥੇ ਇੰਗਲਿਸ਼ ਪੜ੍ਹਾਈ ਜਾਵੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੁਰਮੁਖ, ਇਹ ਬਹੁਤ ਜ਼ਰੂਰੀ ਹੈ। ਇੱਕ ਇਹੋ ਜਿਹੀ ਲੈਂਗੁਏਜ ਜਿਸ ਇੰਗਲਿਸ਼ ਦੇ ਵਿੱਚ ਤੁਸੀਂ, ਆਪਾਂ ਇਹਨਾਂ ਦੇਸ਼ਾਂ ਵਿੱਚ ਰਹਿ ਰਹੇ ਹਾਂ, ਹਰੇਕ ਜਗ੍ਹਾ ਤੇ ਕੰਮ, ਮੈਂ ਇਹ ਨਹੀਂ ਕਹਾਂਗਾ ਵੀ ਇਹ ਨਹੀਂ ਪੜ੍ਹਾਉਣੀ ਚਾਹੀਦੀ, ਪਰ ਗੁਰਮੁਖੋ ਜਿੱਥੇ ਇਹ ਸਭ ਚੀਜ਼ਾਂ ਦੀ ਜ਼ਰੂਰਤ ਹੈ ਉੱਥੇ ਗੁਰਮੁਖੀ ਤੋਂ ਕਦੀ ਬੱਚਿਆਂ ਨੂੰ ਦੂਰ ਨਾ ਕਰੋ, ਪੰਜਾਬੀ ਤੋਂ ਦੂਰ ਨਾ ਆਈਏ। ਹਰੇਕ ਸਾਲ ਜਦੋਂ ਆਪਾਂ ਨਵੇਂ ਸਾਲ ਦੀ ਆਰੰਭਤਾ ਦੀ ਗੱਲ ਕਰਦੇ ਹਾਂ ਨਾ, ਚੇਤ ਦੇ ਮਹੀਨੇ ਦੇ ਵਿੱਚ, ਉਹ ਮਹਾਰਾਜ ਜੀ ਦੇ ਬਚਨ ਸਾਂਝ ਤਾਂ ਸਾਨੂੰ ਚੇਤੇ ਰਹਿਣਗੇ, ਕਿਉਂਕਿ ਸਾਡੇ ਬੱਚਿਆਂ ਨੂੰ ਜਨਵਰੀ ਫਰਵਰੀ ਮਾਰਚ ਅਪ੍ਰੈਲ ਯਾਦ ਹੈ, ਪਰ ਜੋ ਸਾਡੇ ਦੇਸੀ ਮਹੀਨੇ ਨੇ ਨਾ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦੱਸੇ ਨੇ, ਨਹੀਂ ਯਾਦ। ਚੇਤ ਦਾ ਨਹੀਂ ਯਾਦ ਪਤਾ, ਵੈਸਾਖ ਦਾ ਨਹੀਂ ਪਤਾ, ਇੱਥੋਂ ਤੱਕ ਵੀ ਹੁਣ ਤਾਂ ਮੈਂ ਚਲੋ ਬੱਚਿਆਂ ਦੀ ਗੱਲ ਛੱਡੀਏ, ਸਿਆਣੇ ਬੰਦੇ ਨੂੰ ਕਈ ਵਾਰੀ ਪੁੱਛ ਲਈਏ ਤੇ ਲੜੀਵਾਰ ਮਹੀਨੇ ਹੋ ਸਕਦਾ ਨਾ ਯਾਦ। ਇਹ ਕਾਰਨ ਕੀ ਹੈ? ਕਿਉਂਕਿ ਅਸੀਂ ਪੰਜਾਬੀ ਤੋਂ ਦੂਰ ਹੋ ਗਏ। ਪਰ ਇੱਕ ਤੁਸੀਂ ਬਹੁਤ ਸੋਹਣਾ ਉਪਰਾਲਾ, ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਬੈਠੇ, ਕਿਉਂਕਿ ਸਾਨੂੰ ਕੈਨੇਡਾ ਵਿੱਚ ਜਾਣ ਦਾ ਵੀ ਸਮਾਂ ਮਿਲਿਆ, ਉੱਥੇ ਵੀ ਸਿੱਖ ਸੰਗਤਾਂ ਨੇ ਇਹ ਬਹੁਤ ਸੋਹਣਾ ਉਪਰਾਲਾ ਕੀਤਾ ਵੀ ਜਿੱਥੇ ਵੱਡੇ ਵੱਡੇ ਗੁਰਦੁਆਰਾ ਸਾਹਿਬ ਬਣਾਏ ਨੇ, ਇੰਨੀਆਂ ਵੱਡੀਆਂ ਸੇਵਾਵਾਂ, ਤੁਸੀਂ ਸੋਹਣੇ ਪ੍ਰਚਾਰਕ ਬੁਲਾਉਂਦੇ ਹੋ, ਸੋਹਣੇ ਰਾਗੀ ਸਿੰਘ ਬੁਲਾਉਂਦੇ ਹੋ, ਸੋਹਣਾ ਪ੍ਰਬੰਧ ਕਰਦੇ ਹੋ। ਉੱਥੇ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਹੁਣ ਵੇਖਿਆ ਗਿਆ ਹੈ ਵੀ ਆਹ ਵੀ ਪ੍ਰਬੰਧ ਕੀਤਾ ਗਿਆ ਜਿੱਥੇ ਬੱਚਿਆਂ ਵਾਸਤੇ ਤੁਸੀਂ ਪੰਜਾਬੀ ਪੜ੍ਹਾਉਣ ਦਾ ਸਿਖਾਉਣ ਦਾ ਪ੍ਰਬੰਧ ਕਰ ਰਹੇ ਹੋ। ਹਰੇਕ ਗੁਰਦੁਆਰਿਆਂ ਦੇ ਵਿੱਚ ਸਕੂਲ ਖੋਲ੍ਹੇ ਗਏ ਨੇ, ਬਹੁਤ ਵੱਡੀ ਬਖਸ਼ਿਸ਼। ਇਹਨੂੰ ਅਸੀਂ ਪਿੱਛੇ ਨਾ ਆਉਣ ਦੀ ਹਾਂ, ਜਿੰਨਾ ਵੀ ਅਸੀਂ ਸਹਿਯੋਗ ਦੇ ਸਕਦੇ ਹਾਂ ਇਹਨੂੰ ਦਈਏ, ਕਿਉਂਕਿ ਜੇ ਸਕੂਲਾਂ ਵਿੱਚ ਸਾਡੇ ਬੱਚੇ ਪੰਜਾਬੀ ਨਹੀਂ ਸਿੱਖ ਸਕਦੇ, ਘੱਟੋ ਘੱਟ ਗੁਰਦੁਆਰਿਆਂ ਦੇ ਵਿੱਚ ਹੀ ਅਸੀਂ ਉਹਨਾਂ ਨੂੰ ਕੁਝ ਨਾ ਕੁਝ ਸਿਖਾ ਸਕੀਏ। ਇਹ ਉਪਰਾਲਾ ਹਰੇਕ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ। ਮੇਰੇ ਤੋਂ ਪਹਿਲਾਂ ਇਸ ਗੁਰੂ ਘਰ ਦੇ ਵਿੱਚ ਬੱਚਿਆਂ ਨੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਨੇ। ਇਹ ਤਾਂ ਹੀ ਹੋ ਸਕਦਾ ਜੇ ਅਸੀਂ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰਾਂਗੇ। ਜੇ ਇਸ ਪਾਸੇ ਪੰਜਾਬੀ ਵਾਲੇ ਪਾਸੇ ਤੋਰਾਂਗੇ ਨਹੀਂ ਤੇ ਬਹੁਤ ਪਿੱਛੇ ਹੋ ਜਾਣਗੇ, ਬਾਣੀ ਤੋਂ ਟੁੱਟ ਜਾਣਗੇ, ਨਾਮ ਤੋਂ ਟੁੱਟ ਜਾਣਗੇ, ਗੁਰੂ ਤੋਂ ਟੁੱਟ ਜਾਣਗੇ। ਛੋਟੇ ਛੋਟੇ ਬੱਚਿਆਂ ਨੇ ਜੋ ਹਰ ਐਤਵਾਰ ਵਾਲੇ ਦਿਨ ਵੱਡੀ ਪੱਧਰ ਤੇ ਕਲਾਸਾਂ ਲੱਗਦੀਆਂ ਨੇ, ਇੱਥੇ ਆਣ ਕੇ ਬੱਚਿਆਂ ਨੂੰ ਤੁਸੀਂ ਸਿਖਾਉਂਦੇ ਹੋ, ਪੜ੍ਹਾਉਂਦੇ ਹੋ, ਪੰਜਾਬੀ ਸਿਖਾਉਂਦੇ ਹੋ, ਮਿਊਜ਼ਿਕ ਸਿਖਾਉਂਦੇ ਹੋ, ਸ਼ਬਦ ਸਿਖਾਉਂਦੇ ਹੋ, ਬਹੁਤ ਸੋਹਣਾ ਬੱਚਿਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਵਡਿਆਈ ਵਿੱਚ ਆਪ ਸੰਗਤਾਂ ਨੂੰ ਬੋਲ ਸਰਵਣ ਕਰਵਾਏ ਨੇ। ਮੇਰੇ ਸਤਿਗੁਰੂ ਉਹ ਮਹਾਨ ਬਖਸ਼ਿਸ਼ਾਂ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਰਤਾਈਆਂ ਨੇ, ਉਹਨਾਂ ਦੀ ਵਡਿਆਈ ਤੁਸੀਂ ਸਰਵਣ ਕੀਤੀ ਸੀ। 2 ਮਿੰਟ ਦੀ ਮੈਂ ਇੱਕ ਸਾਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੰਬੰਧ ਵਿੱਚ ਸੁਣਾ ਕੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਤਿਹਾਸ ਵੱਲ ਆਵਾਂ, ਕਿਉਂਕਿ ਮਹਾਰਾਜ ਜੀ ਦੀ ਉਸ ਬਾਣੀ ਦਾ ਦਸਮ ਪਾਤਸ਼ਾਹ ਦੀ ਵਡਿਆਈ ਤੁਸੀਂ ਸਰਵਣ ਕੀਤੀ। ਵੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜਿਨ੍ਹਾਂ ਨੇ ਪਹਿਚਾਣਿਆ ਹੈ ਨਾ, ਉਹ ਕੁਰਬਾਨ ਹੋ ਗਏ। ਇੱਕ ਪਿੰਡ ਪੈਂਦਾ ਅੰਬਾਲੇ ਦੇ ਨੇੜੇ, ਸ਼ਾਇਦ ਹਰਿਆਣੇ ਵਿੱਚ ਹੋਏਗਾ, ਲਖਨੌਰ ਪਿੰਡ ਪੈਂਦਾ ਲਖਨੌਰ। ਉਹ ਮਾਤ ਗੁਜਰੀ ਜੀ ਦਾ ਪੇਕਾ ਪਿੰਡ ਹੈ। ਅੱਜ ਵੀ ਤੁਹਾਨੂੰ ਸਮਾਂ ਮਿਲੇ ਉੱਥੇ ਜਾ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ। ਮਾਤ ਗੁਜਰੀ ਦੀ ਜੀ ਦੀਆਂ ਨਿਸ਼ਾਨੀਆਂ ਹਾਲੇ ਵੀ ਉੱਥੇ ਪਈਆਂ ਨੇ, ਪਲੰਘ ਸਾਹਿਬ ਪਿਆ ਹੈ, ਹੋਰ ਘਰ ਦੇ ਵਿੱਚ ਵਰਤਣ ਵਾਲੀਆਂ ਉਹ ਚੀਜ਼ਾਂ ਪਈਆਂ ਜਿਹੜੀਆਂ ਸਿੱਖ ਸੰਗਤਾਂ ਨੇ ਸਾਂਭ ਕੇ ਰੱਖਣੀਆਂ। ਇਸੇ ਅਸਥਾਨ ਤੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿੱਚ ਰਹੇ ਸਨ। ਵੇਖੋ ਜਿਨ੍ਹਾਂ ਨੇ ਪਹਿਚਾਣਿਆ ਮੇਰੇ ਸਤਿਗੁਰਾਂ ਨੂੰ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਇਸ ਪਿੰਡ ਵਿੱਚ ਰਹਿ ਰਹੇ ਸਨ, ਉਸ ਵੇਲੇ ਇਸ ਪਿੰਡ ਦੇ ਵਿੱਚੋਂ ਇੱਕ ਪਾਲਕੀ ਦੇ ਵਿੱਚੋਂ ਕੋ ਮਹਾਨ ਪੀਰ ਗੁਜ਼ਰ ਰਿਹਾ ਸੀ, ਜਿਸ ਪੀਰ ਦਾ ਨਾਮ ਸੀ ਪੀਰ ਬੁੱਧੂ ਸ਼ਾਹ। ਹੁਣ ਉਸ ਮਹਾਨ ਪੀਰ ਦਾ ਚਿੱਟਾ ਦਾੜਾ, ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਰੇ ਜਵਾਨੀ ਦੀ ਉਮਰ ਥੋੜੇ ਥੋੜਾ ਦਾੜਾ ਹੀ ਆ ਰਿਹਾ। ਜਦੋਂ ਪਤਾ ਲੱਗਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਪਿੰਡ ਵਿੱਚ ਨੇ, ਆਪਣੇ ਜਿਨ੍ਹਾਂ ਨੇ ਪਾਲਕੀ ਚੁੱਕੀ ਸੀ ਉਹਨਾਂ ਨੂੰ ਕਹਿਣ ਲੱਗੇ ਵੀ ਪਾਲਕੀ ਨੀਚੇ ਰੱਖੋ, ਥੱਲੇ ਰੱਖੋ। ਪਾਲਕੀ ਥੱਲੇ ਰਖਾ ਦਿੱਤੀ ਗਈ। ਉਹ ਪੀਰ ਬੁੱਧੂ ਸ਼ਾਹ ਆਪਣੀ ਪਾਲਕੀ ਵਿੱਚੋਂ ਬਾਹਰ ਨਿਕਲਿਆ, ਉਤਰਿਆ ਤੇ ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਸ ਘਰ ਦੇ ਵਿੱਚ ਬਿਰਾਜਮਾਨ ਸਨ। ਜਿਸ ਵੇਲੇ ਘਰ ਵਿੱਚ ਗਿਆ ਹੈ, ਬੜੇ ਅਦਬ ਸਤਿਕਾਰ ਦੇ ਨਾਲ ਪੀਰ ਬੁੱਧੂ ਸ਼ਾਹ ਨੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਮੱਥਾ ਟੇਕੇ ਤੇ ਅਰਦਾਸ ਕੀਤੀ ਸੀ। ਕਹਿਣ ਲੱਗੇ, ਮਹਾਰਾਜ ਅੱਲਾ ਖੁਦਾ ਬਾਰੇ ਅਸੀਂ ਸੁਣਿਆ ਸੀ, ਪੜ੍ਹਿਆ ਸੀ, ਪਰ ਅੱਜ ਪਹਿਲੀ ਵਾਰੀ ਮੈਂ ਆਪਣੇ ਨੇਤਰਾਂ ਨਾਲ ਅੱਲਾ ਖੁਦਾ ਦੇ ਦਰਸ਼ਨ ਕਰਦਾ। ਕਿਹਦੇ ਦਰਸ਼ਨ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਉਹਦੇ ਪੀਰ ਉਸ ਵੇਲੇ ਪ੍ਰੀਤ ਦੇ ਜਿਹੜੇ ਮੁਰੀਦ ਸਨ ਉਹ ਥੋੜਾ ਜਿਹਾ ਗੁੱਸੇ ਵਿੱਚ ਆਏ, ਕਹਿਣ ਲੱਗੇ, ਪੀਰ ਜੀ ਤੁਸੀਂ ਬਜ਼ੁਰਗ, ਚਿੱਟਾ ਤੁਹਾਡਾ ਦਾੜਾ ਹੈ, ਆ ਨੌਜਵਾਨ ਮੁੰਡੇ ਬੱਚੇ ਦੇ ਸਾਹਮਣੇ ਤੁਸੀਂ ਸਿਰ ਰੱਖ ਦਿੱਤਾ ਹੈ, ਇਹ ਕੌਣ ਹੈ? ਉਹਨੇ ਬਚਨ ਕਿਹਾ ਸੀ, ਕਹਿਣ ਲੱਗੇ, ਭਲਿਓ ਮੈਨੂੰ ਪਹਿਚਾਣ ਆਈ ਹੈ, ਮੈਂ ਆਪਣਾ ਸਿਰ ਇਸ ਬੱਚੇ ਦੇ ਚਰਨਾਂ ਵਿੱਚ ਰੱਖ ਦਿੱਤਾ ਹੈ। ਜਦੋਂ ਤੁਹਾਨੂੰ ਪਤਾ ਲੱਗੇਗਾ ਬੱਚਾ ਕੌਣ ਹੈ, ਕਹਿ ਲੱਗੇ ਮੈਨੂੰ ਵੀ ਕਹਿਣ ਦੀ ਲੋੜ ਨਹੀਂ ਪੈਣੀ, ਤੁਹਾਡਾ ਵੀ ਸਿਰ ਇਹਦੇ ਚਰਨਾਂ ਵਿੱਚ ਉੱਗ ਜਾਏਗਾ। ਉਹ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਅੱਲਾ ਖੁਦਾ ਦਾ ਰੂਪ, ਪਰਮਾਤਮਾ ਦਾ ਰੂਪ, ਜਿਹਦੀ ਵਡਿਆਈ ਤੁਸੀਂ ਬੱਚਿਆਂ ਕੋਲ ਸੁਣ ਰਹੇ ਸੀ। ਤੇ ਸਿੱਖ ਇਤਿਹਾਸ ਲਿਖਦਾ ਹੈ, ਜੇ ਸਿੱਖਾ ਐਸੇ ਗੁਰੂ ਦੇ ਚਰਨਾਂ ਨਾਲ ਤੂੰ ਜੁੜ ਜਾਏ ਨਾ, ਸੱਚ ਜਾਣੀ ਉਹ ਗੁਰੂ ਤੈਨੂੰ ਡੁੱਬੋ ਨਹੀਂ ਦੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਬੋਲ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਬਦ, ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰ ਦੇ। ਅਖੀਰਲੀ ਪੰਕਤੀ ਪਤਾ ਕੀ ਆਉਂਦੀ, ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਉਹ ਤੈਨੂੰ ਸੰਸਾਰ ਡੁੱਬਣ ਵਿੱਚ ਬਚਾਉਣ ਵਾਲਾ ਮੇਰਾ ਸਤਿਗੁਰੂ ਹੈ, ਪਰ ਕਿਹਨੂੰ ਬਚਾਏਗਾ, ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜੇਗਾ। ਸਾਡੇ ਸਿੱਖ ਵਿਦਵਾਨਾਂ ਨੇ ਬੜੀ ਸੁਣੀ ਸਾਖੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸੇ ਸੰਬੰਧ ਵਿੱਚ ਲਿਖੀ ਹੈ, ਜੋ ਆਪਾਂ ਵੱਡੇ ਵੱਡੇ ਵਿਦਵਾਨਾਂ ਕੋਲੋਂ ਸਰਵਣ ਕਰਦੇ ਹਾਂ। ਕਹਿ ਲੱਗੇ ਵੀ ਮਹਾਰਾਜ ਇੱਕ ਦਿਨ ਸਤਲੁਜ ਦਰਿਆ ਤੇ ਟਹਿਲ ਰਹੇ ਸਨ, ਤੇ ਟਹਿਲਦੇ ਆਪਣੇ ਹੱਥ ਵਿੱਚ ਪੱਥਰ ਦਾ ਟੁਕੜਾ ਥੋੜਾ ਜਿਹਾ ਛੋਟਾ ਜਿਹਾ ਫੜਿਆ, ਤੇ ਬੜੇ ਪਿਆਰ ਦੇ ਨਾਲ ਕਦੀ ਸੱਜੇ ਕਦੀ ਖੱਬੇ, ਕਦੀ ਸੱਜੇ ਕਦੀ ਖੱਬੇ ਹੱਥ ਤੇ ਰੱਖਦੇ ਪਏ। ਤਿੰਨ ਚਾਰ ਸਿੱਖ ਸਨ ਮਹਾਰਾਜ ਦੇ ਨਾਲ, ਬਹੁਤ ਧਿਆਨ ਦੇ ਨਾਲ ਮਹਾਰਾਜ ਵੇਖ ਰਹੇ, ਤੇ ਸਿੱਖ ਕਹਿਣ ਲੱਗੇ ਮਹਾਰਾਜ ਇਹਨਾਂ ਤੇ ਕਦੀ ਹੀਰਿਆਂ ਨੂੰ ਹੱਥ ਵਿੱਚ ਨਹੀਂ ਸਾਂਭਿਆ, ਇਹਨਾਂ ਤੇ ਕਦੀ ਟਕਿਆਂ ਨੂੰ ਹੱਥ ਵਿੱਚ ਨਹੀਂ ਸਾਂਭਿਆ, ਅੱਜ ਪੱਥਰ ਦੇ ਟੁਕੜੇ ਨੂੰ ਬੜੇ ਧਿਆਨ ਦੇ ਨਾਲ ਹੱਥਾਂ ਵਿੱਚ ਚੁੱਕ ਚੁੱਕ ਕੇ ਵੇਖ ਰਿਹਾ ਜੇ। ਇੰਨੀ ਦੇਰ ਨੂੰ ਉਹ ਟੁਕੜਾ ਡਿੱਗਾ ਮਹਾਰਾਜ ਦੇ ਹੱਥ ਦੇ ਵਿੱਚੋਂ ਤੇ ਸਤਲੁਜ ਦਰਿਆ ਵਿੱਚ ਡੁੱਬ ਗਿਆ। ਤੇ ਸਤਿਗੁਰਾਂ ਨੇ ਇਹਨੇ ਪੁੱਛਿਆ ਸੀ, ਕਹਿਣ ਲੱਗੇ ਸੱਜਣਾ, ਸਿੱਖ ਨੂੰ ਕਹਿਣ ਲੱਗੇ ਇਹ ਪੱਥਰ ਸਾਡੇ ਹੱਥ ਵਿੱਚ ਸੀ, ਇਹ ਡਿੱਗ ਪਿਆ ਏ, ਪਾਣੀ ਵਿੱਚ ਡੁੱਬ ਕਿਉਂ ਗਿਆ? ਤੇ ਸਿੱਖ ਨੇ ਆਪਣੀ ਸੋਹਣੀ ਅਕਲ ਬੁੱਧੀ ਦੇ ਨਾਲ ਬੜਾ ਸੋਹਣਾ ਜਵਾਬ ਦਿੱਤਾ। ਕਹਿਣ ਲੱਗੇ ਮਹਾਰਾਜ ਪਾਣੀ ਦਾ ਸੁਭਾਅ ਏ, ਜਿਹੜੀ ਚੀਜ਼ ਪਾਣੀ ਵਿੱਚ ਸੁੱਟਾਂਗੇ ਨਾ ਉਹਨੇ ਡੁੱਬ ਜਾਣਾ। ਸਤਿਗੁਰਾਂ ਨੇ ਦੂਸਰੇ ਸਿੱਖ ਨੂੰ ਪੁੱਛਿਆ, ਕਹਿਣ ਲੱਗੇ ਸੱਜਣਾ ਤੂੰ ਦੱਸ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਾ? ਕਹਿਣ ਲੱਗਾ ਮਹਾਰਾਜ ਜੀ ਪਾਣੀ ਭਾਰਾ ਹੁੰਦਾ ਹੈ, ਵਾਹਿਗੁਰੂ ਪੱਥਰ ਭਾਰਾ ਹੁੰਦਾ ਹੈ, ਇਸ ਕਰਕੇ ਭਾਰੀ ਚੀਜ਼ ਜਿਹੜੀ ਵੀ ਪਾਣੀ ਵਿੱਚ ਸੁੱਟਾਂਗੇ ਨਾ ਉਹ ਡੁੱਬ ਜਾਏ। ਤੀਸਰੇ ਸਿੱਖ ਸਨ ਭਾਈ ਦਇਆ ਸਿੰਘ ਜੀ, ਜਿਹੜੇ ਪਹਿਲੇ ਪਿਆਰੇ ਸਨ, ਉਹਨਾਂ ਨੂੰ ਕੋਲ ਬੁਲਾਇਆ ਤੇ ਮਹਾਰਾਜ ਨੇ ਇਹਨੇ ਪੁੱਛਿਆ ਸੀ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਜੀ ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਾ? ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਨੂੰ ਨਹੀਂ ਜੇ ਪਤਾ ਵੀ ਪਾਣੀ ਦਾ ਸੁਭਾਅ ਹੁੰਦਾ ਜਿਹੜੀ ਚੀਜ਼ ਸੁੱਟਾਂਗੇ ਡੁੱਬ ਜਾਏਗੀ, ਮੈਨੂੰ ਨਹੀਂ ਪਤਾ ਵੀ ਪੱਥਰ ਭਾਰਾ ਹੁੰਦਾ ਹੈ, ਭਾਰੀ ਚੀਜ਼ ਪਾਣੀ ਵਿੱਚ ਡੁੱਬਦੀ ਏ। ਕਹਿਣ ਲੱਗੇ ਸਤਿਗੁਰੂ ਮੈਨੂੰ ਤੇ ਇੰਨੀ ਕੁ ਸਮਝ ਆਈ ਏ, ਜਿਹੜੀ ਚੀਜ਼ ਤੁਹਾਡੇ ਹੱਥ ਵਿੱਚ ਰਹੇਗੀ ਉਹ ਬਚੀ ਰਹੇਗੀ, ਜਿਹੜੀ ਚੀਜ਼ ਹੱਥ ਵਿੱਚੋਂ ਡਿੱਗ ਕੇ ਦੂਰ ਭੱਜਣ ਦੀ ਕੋਸ਼ਿਸ਼ ਕਰੇਗੀ ਉਹ ਅੱਜ ਵੀ ਡੁੱਬੇਗੀ, ਉਹ ਕੱਲ ਵੀ ਡੁੱਬੇ। ਬਸ ਆਹ ਬਚਨ ਚੇਤੇ ਰੱਖਿਆ ਜੇ, ਜਿੰਨੀ ਦੇਰ ਤੱਕ ਕਲਗੀਆਂ ਵਾਲੇ ਦੇ ਹੱਥ ਵਿੱਚ ਰਵਾਂਗੇ, ਉਹਦੇ ਚਰਨਾਂ ਨਾਲ ਜੁੜੇ ਰਵਾਂਗੇ, ਨਹੀਂ ਡੁੱਬਾਂਗੇ। ਜਿਸ ਦਿਨ ਗੁਰੂ ਤੋਂ ਦੂਰ ਭੱਜਾਂਗੇ ਨਾ, ਸੱਚ ਜਾਣੇ ਜੇ ਸਾਨੂੰ ਬਚਾਉਣ ਵਾਲਾ ਕੋਈ ਨਹੀਂ, ਡੁੱਬ ਜਾਵਾਂਗੇ ਵਿਕਾਰਾਂ ਦੇ ਵਿੱਚ, ਡੁੱਬ ਜਾਵਾਂਗੇ ਸੰਸਾਰ ਦੇ ਧੰਦਿਆਂ ਵਿੱਚ। ਇਸ ਕਰਕੇ ਉਸ ਕਲਗੀਆਂ ਵਾਲੇ ਦੇ ਚਰਨਾਂ ਨੂੰ ਫੜਦੀ ਹੈ, ਉਸ ਸਤਿਗੁਰੂ ਦੇ ਚਰਨਾਂ ਨਾਲ ਜੁੜਦੀ ਹੈ, ਸਾਡੀਆਂ ਕੁਲਾਂ ਦਾ ਵੀ ਪਾਰ ਉਤਾਰਾ ਹੋ ਜਾਵੇ। ਦੂਸਰਾ, ਇਸ ਅਸਥਾਨ ਤੋਂ ਨਾ ਇੱਕ ਬੇਨਤੀ ਕੀਤੀ ਜਾਂਦੀ ਜਦੋਂ ਵੀ ਸਮਾਂ ਮਿਲਦਾ, ਆ ਗੁਰੂ ਘਰ ਦੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਨਾ, ਇਹ ਆਪ ਸੰਗਤਾਂ ਦੇ ਸਹਿਯੋਗ ਨਾਲ, ਬਹੁਤ ਵੱਡਾ ਆਪ ਸੰਗਤ ਦਾ ਸਹਿਯੋਗ, ਇੱਥੋਂ ਤੱਕ ਵੀ ਚਲੋ ਤੁਸੀਂ ਤੇ ਇੱਥੇ ਰਹਿੰਦੇ ਹੋ, ਜਿਹੜਾ ਸਾਡਾ ਤਬਕਾ ਨਾ ਪ੍ਰੀਸਟਾਂ ਦਾ, ਉਹਨਾਂ ਨੂੰ ਪੁੱਛ ਕੇ ਵੇਖੋ ਇਸ ਗੁਰਦੁਆਰੇ ਸਾਹਿਬ ਦਾ ਕਿੰਨਾ ਨਾਮ, ਇੰਡੀਆ ਦੇ ਵਿੱਚ ਹੋਣ, ਵਰਲਡ ਦੇ ਜਿੱਥੇ ਕੋਨੇ ਵਿੱਚ ਹੋਣ, ਕਿਸੇ ਨੂੰ ਪੁੱਛੋ ਤੁਸੀਂ ਕਿਸ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਹੋ, ਤੇ ਜਦੋਂ ਦੱਸੀਦਾ ਨਾ ਸਿੱਖ ਗੁਰਦੁਆਰਾ ਸਿੰਘੋ ਜੀ, ਉਹ ਹੈਰਾਨ ਰਹਿੰਦੇ, ਪੁੱਛਦੇ ਨੇ ਵੀ ਇਸ ਗੁਰਦੁਆਰੇ ਦਾ ਇੰਨਾ ਨਾਮ, ਇੰਨਾ ਵੱਡਾ ਗੁਰਦੁਆਰਾ, ਤੁਸੀਂ ਕਿੰਨੇ ਚੰਗੇ ਡੇ ਵੱਡੇ ਗੁਰਦੁਆਰੇ ਵਿੱਚ ਤੁਹਾਨੂੰ ਸੇਵਾ ਮਿਲੀ। ਇਹ ਸਾਰੀ ਵਡਿਆਈ ਜਿਹੜੀ ਨਾ ਇਹ ਆਪ ਸਿੱਖ ਸੰਗਤਾਂ ਨੇ, ਤੁਸੀਂ ਸਹਿਯੋਗ ਬਖਸ਼ਿਸ਼ ਕੀਤਾ ਹੈ, ਇੰਨੀਆਂ ਮਹਾਨ, ਇੰਨਾ ਵੱਡਾ, ਇੰਨੀਆਂ ਵੱਡੀਆਂ ਬਿਲਡਿੰਗਾਂ ਤੁਸੀਂ ਬਣਾਈਆਂ ਨੇ, ਇੰਨਾ ਸੋਹਣਾ ਪ੍ਰਬੰਧ ਕਰ ਰਹੇ ਹੋ। ਇਕੱਲੀ ਬਿਲਡਿੰਗ ਨਹੀਂ, ਗੁਰੂ ਘਰ ਦੀ ਨਿਸ਼ਾਨੀ ਜਿੱਥੇ ਪ੍ਰਕਾਸ਼ ਹੈ,
4: गुरु घर की निशानी जिथे निशान साहब है, गुरु घर की निशानी जिथे नगारा साहब है, गुरु घर की निशानी जिथे संगतां ने, ते सब तो वड्डी निशानी है जिथे गुरु के लंगर चलते। ये बहुत गुरुद्वारे की घट जी, ये वह महान अस्थान जिन्हों तुसी संभाल रहे जी, ताड़ी संगत के सहयोग न इना वड्डा महान कार्य चल रहे ने। लंगर एवरीडे हर रोज सवेरे 9 बजे शुरू होंदे ने, रात 10-11 बजे तक लोग सिख संगताएं जल्दियां छके, ये आप संगतां दे सहयोग न। मैं इस करके बेनती करा क्योंकि प्रबंधक वीर भी बेनती करते हैं, सकत्तर साहब, ग्रंथी साहबान, तो चलो प्रचारकों का भी ये फर्ज बनता भी असी भी आप संगतां दे चरणों च बेनती करिए। जिवें हुण 2 बिल्डिंगां बन रही, इन्हां वास्ते आप संगत का बहुत वड्डे सहयोग की लोड़, ये आप संगतां दे कारजां वास्ते है। बच्चों दी शादियां होंदियां ने, बच्चों के तुसीं बर्थडे मनाउंदे गुरु घर दे विच, इस करके लोड़ सी इस चीज़ की, जिस चीज़ नूं प्रबंधक वीरां ने आप संगतां दे सहयोग नाल पूरा करन दा एक प्रण कीता है। तो वेखो आप संगतां सेवा कर रहे हो, आने वाले समय दे विच कर रहे हो, पहला भी कर रहे हो। मैं एक बेनती करा, बड़े महान सिख होए ने गुरु दे सेवा करन वाले। दिल्ली तुसीं बंगला साहब जांदे हो ना, मस्कीन साहब होना ते मैं रसना तो सुन रहा सी किन्नियां सिखां दे कोल बख्शां, किन्ना सिखां नूं महाराज जी ने अमीर तन दौलत नाल नवाजिया, पर कला नवाजिया ने गुरु की बख्शिश नाल भी नवाजिया। गुरुद्वारा बंगला साहब नूं एक बारी संग मरमर नवा लगना सी, ते खर्चा बहुत होना सी, बहुत अनाउंसमेंटा प्रबंधक वीरां वल्लों कीतियां गईयां, बड़े उपराले कीते गए भी चलो इन्ना खर्चा ते आपां सिख संगतां रल के इस सेवा विच हिस्सा पाईए। उत्थे एक सिख बैठा सी, जदों अनाउंसमेंट सुनी ना उह कल्ले खलो के स्टेज ते आ गया, प्रबंधक वीरां नूं कहण लगा भी मैं तुहानूं इक बेनती करनी। पुछिया जी दसो किहड़ी बेनती, कहण लगे इह धन गुरु हरकृष्ण साहब महाराज जी दा पावन पवित्र शुभ अस्थान है, तुसीं इस अस्थान की सेवा संभाल कर रहे हो, अनाउंसमेंट कर रहे हो, इन्ना खर्चा संघ मरमर लगना है, इन्नी धन दौलत चाहिए है। कहण लगे अनाउंसमेंट बंद कर दिओ, जिन्ना खर्चा मैं कल ही कर दिया। यह शरदा है ना सिखा, बहुत सतगुरां ने नवाजिया। जिस वेले कहन लगे भी ठीक है मैं कला कर सकदा सेवा, कहन लगे जिन्नी खर्चा आएगा जिन्नी धन दौलत मैं कला देवांगा। पर उस वेले प्रबंधक वीरां ने बहुत सोहना बचन किया, कहन लगे सानू पता है कली दिल्ली दे विच इहो जे अमीर गुरु नानक दे सिख ने जिहड़ा एक एक सिख सेवा संभाल सकता है, पर असी अनाउंसमेंट बंद नहीं करना। पूछा जी क्यों, कहन लगे असी चाहुंदे आं कल एक सिख की सेवा ही इस गुरु घर विच ना होवे, इत्थे होर भी सिख ने, भावे कोई गरीब है, भावे अमीर है, भावे कोई 1 रुपया दिंदा है, भावे कोई 1 लाख रुपया दिंदा है, पर असी अनाउंसमेंट इस करके करदे आं हरेक सिख का हिस्सा गुरु घर दे विच पवे, ते गुरु हरकृष्ण साहब महाराज जी की कृपा दा पात्र बन सके। इस करके बेनती की जाती आप सिख संगतां ते बहुत धन गुरु नानक साहब महाराज जी की बख्शिश, किसी चीज की घाट नहीं, तुसी सेवा कर भी रहे हो कोई शक नहीं, पर हुण भी लोड़ आप वध चढ़ के गुरु घर दे विच हिस्सा पाओ, ताकि गुरु घर के सारे जिहड़े कार्ज ने यह छेती छेती इन्हां नूं आपां संपूर्ण कर सकी। आओ धन गुरु अमरदास महाराज जी का प्रकाश पुरब जो इस वीक लंघिया, मेरे मन विच विचार आए भी अज तुसी वड्डी गिणती विच आए हो, जरूर धन गुरु अमरदास महाराज जी के इतिहास वाले झाती मारी। धन गुरु अमरदास महाराज जी का प्रकाश अमृतसर साहब तुसी जानते हो, उहदे एक नेड़े पिंड पिंड है बासर के गिला, उहदा पूरा नाम है। उस पिंड दे विच वह महान पुरख जिन्हां दा नाम वडेरियां दे लिखे है भाई बिशनदास, बिशनदास दे पुत्र होए ने भाई हरिदास जी, भाई हरिदास के सपुत्र होए ने भाई तेज भान जी, ते भाई तेज भान जी के घर के सन 1479, धन गुरु नानक साहब महाराज सन 1469 के उन्होंने प्रकाश होया, ते धन गुरु अमरदास महाराज जी उन्होंने तो 10 साल छोटे 1479 ईस्वी के, सन 1479 ईस्वी के पिंड बसर के भाई तेज भान जी के घर के इस महान पुरख धन गुरु अमरदास महाराज जी का प्रकाश होया। धन गुरु अमरदास महाराज जी चार भरा सन, चार भरा महाराज जी का इस पूरे परिवार का सिख जगत के सिख इतिहास के बहुत वड्डा नामना आता है। ਧੰਨ ਗੁਰ ਅਮਰਦਾਸ ਮਹਾਰਾਜ ਤੇ ਸਤਿਗੁਰੂ ਨੇ ਨਾ ਸਾਡੇ, ਜਿਨ੍ਹਾਂ ਦੀ ਬਾਣੀ ਨੂੰ ਅਸੀਂ ਨਮਸਕਾਰ ਕਰਦੇ ਹਾਂ। 17 ਰਾਗਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, ਗੁਰੂ ਨਾਨਕ ਸਾਹਿਬ ਨੇ 19 ਰਾਗਾਂ ਦੇ ਵਿੱਚ। ਜਿਹੜੇ 19 ਰਾਗ ਗੁਰੂ ਨਾਨਕ ਸਾਹਿਬ ਨੇ ਅਲਾਪੇ ਨੇ ਨਾ, ਉਹਨਾਂ ਦੇ ਵਿੱਚੋਂ 17 ਰਾਗ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਲਾਪੇ ਨੇ। 885 ਸ਼ਬਦ ਨੇ ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਤੁਸੀਂ ਪੜ੍ਹਦੇ ਹੋ, ਸੁਣ ਲਓ। ਲੰਬੇਰੀ ਬਾਣੀ ਹੈ ਆਨੰਦ ਸਾਹਿਬ। ਜਦੋਂ ਵੀ ਗੁਰੂ ਘਰਾਂ ਦੇ ਵਿੱਚ ਦੀਵਾਨ ਸਾਜਦੇ ਨੇ, ਭਾਵੇਂ 1 ਘੰਟੇ ਦਾ ਦੀਵਾਨ ਹੋਵੇ, 2 ਘੰਟੇ ਦਾ ਦੀਵਾਨ ਹੋਵੇ, ਹੁਣ ਤੁਸੀਂ ਵੇਖਦੇ ਐਤਵਾਰ ਆਪਾਂ ਇੱਥੇ ਸਾਰਾ ਦਿਨ ਹੀ ਦੀਵਾਨ ਸਜਾਉਣ, ਜਿੰਨਾ ਮਰਜ਼ੀ ਲੰਮਾ ਦੀਵਾਨ ਹੋ ਜਾਏ, ਪਰ ਸਮਾਪਤੀ ਪਤਾ ਕਦੋਂ ਹੁੰਦੀ ਜੇ? ਜਦੋਂ ਇਹ ਬਾਣੀ ਪੜ੍ਹੀ ਜਾਂਦੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇਸ ਬਾਣੀ ਨੂੰ ਉਚਾਰਨ ਕਰਨ ਵਾਲੇ ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਪੂਰੇ ਪਰਿਵਾਰ ਦੀ ਬਹੁਤ ਵੱਡੀ ਦੇਣ ਜੇ ਸਨ। 4 ਭਰਾ ਸਨ ਧੰਨ ਗੁਰੂ ਅਮਰਦਾਸ ਮਹਾਰਾਜ, ਸਭ ਤੋਂ ਵੱਡੇ ਸਨ ਧੰਨ ਗੁਰੂ ਅਮਰਦਾਸ। ਉਹਨਾਂ ਤੋਂ ਛੋਟੇ ਭਰਾ ਦਾ ਨਾਮ ਸੀ ਭਾਈ ਈਸ਼ਰਦਾਸ ਜੀ, ਉਸ ਤੋਂ ਛੋਟੇ ਭਰਾ ਦਾ ਨਾਮ ਸੀ ਭਾਈ ਖੇਮ ਰਾਏ ਜੀ, ਤੇ ਸਭ ਤੋਂ ਛੋਟੇ ਭਰਾ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਾਈ ਮਾਣਕ ਚੰਦ ਜੀ। ਤੇ ਤੁਸੀਂ ਕਹੋਗੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇ ਵੱਡੀ ਦੇਣ, ਸਾਨੂੰ ਸਮਝ ਆ ਗਈ ਵੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਵਾਰਦ ਨੇ, ਉਹਨਾਂ ਨੇ ਬਾਣੀ ਉਚਾਰਨ ਕੀਤੀ, ਉਹ ਨਿਮਾਣਿਆਂ ਦੇ ਮਾਣ ਨੇ, ਉਹ ਨਿਤਾਣਿਆਂ ਦੇ ਤਾਨ ਨੇ, ਉਹ ਤੇ ਸਾਡੇ ਤੇ ਬਖਸ਼ਿਸ਼ਾਂ ਕਰਦੇ ਨੇ, ਉਹਨਾਂ ਦੇ ਬਾਕੀ ਪਰਿਵਾਰ ਦੀ ਦੇਣ ਕੀ? ਮੈਂ ਆਪ ਸੰਗਤਾਂ ਨੂੰ ਯਾਦ ਕਰਾਵਾਂ, ਜਿਹੜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਦੂਸਰੇ ਨੰਬਰ ਤੇ ਸਨ, ਉਹਨਾਂ ਦੇ ਭਰਾ ਭਾਈ ਈਸ਼ਰਦਾਸ ਜੀ, ਉਹਨਾਂ ਦੇ ਘਰ ਦੇ ਵਿੱਚ ਸਪੁੱਤਰ ਨੇ ਜਨਮ ਲਿਆ, ਤੇ ਉਸ ਸਪੁੱਤਰ ਦਾ ਨਾਮ ਸੀ ਭਾਈ ਗੁਰਦਾਸ ਸਾਹਿਬ ਜੀ। ਉਹ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਦੀਆਂ ਵਾਰਾਂ ਤੁਸੀਂ ਬਾਣੀ ਆਪਾਂ ਪੜ੍ਹਦੇ ਹਾਂ, ਜਿਨ੍ਹਾਂ ਨੇ ਇਹੋ ਜਿਹੀਆਂ ਉਦਾਹਰਣਾਂ ਦੇ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਆਖਿਆ ਕੀਤੀ। ਹਰਿਮੰਦਰ ਸਾਹਿਬ ਤੁਸੀਂ ਜਾਂਦੇ ਹੋ ਨਾ, ਉੱਥੇ ਲਗਾਤਾਰ ਕੀਰਤਨ ਹੁੰਦਾ, ਲਗਾਤਾਰ ਕੀਰਤਨ ਹੁੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੁੰਦਾ। ਪਰ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਕੇ ਵੇਖਿਆ ਜੇ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੋ ਸਕਦਾ ਹੈ ਨਾ, ਉੱਥੇ ਕੋਈ ਹੋਰ ਦੂਸਰਾ ਨਹੀਂ। ਪਰ ਦੂਸਰੇ ਨੰਬਰ ਤੇ ਪਤਾ ਕਿਹਨੂੰ ਮਹਾਨਤਾ ਮਿਲੀ? ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੂੰ, ਉਹ ਕੀਰਤਨ ਹੋ ਸਕਦਾ ਦਰਬਾਰ ਸਾਹਿਬ ਦੇ। ਭਾਈ ਆਨੰਦ ਲਾਲ ਸਾਹਿਬ ਜੀ ਨੇ ਗਜ਼ਲਾਂ ਦਾ ਕੀਰਤਨ ਹੋ ਸਕਦਾ। ਦੂਸਰੇ ਨੰਬਰ ਤੇ ਸਨ, ਉਹਨਾਂ ਦੇ ਸਪੁੱਤਰ ਸਨ ਭਾਈ ਗੁਰਦਾਸ ਸਾਹਿਬ ਜੀ। ਜਿਹੜੇ ਤੀਸਰੇ ਨੰਬਰ ਤੇ ਸਨ ਭਾਈ ਖੇਮ ਰਾਏ ਜੀ, ਉਹਨਾਂ ਦੇ ਘਰ ਦੇ ਵਿੱਚ ਸਪੁੱਤਰ ਪੈਦਾ ਹੋਇਆ ਸੀ ਜਿਹਦਾ ਨਾਮ ਸੀ ਭਾਈ ਸਾਵਣ ਮੱਲ। ਉਹ ਕਿੱਡੀ ਵੱਡੀ ਬਖਸ਼ਿਸ਼ ਦੇ ਪਾਤਰ! ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਆਪਣੇ ਭਤੀਜੇ ਨੂੰ ਪ੍ਰਚਾਰਕ ਥਾਪਿਆ ਸੀ। ਜਦੋਂ ਉਹ ਪਹਾੜੀ ਰਾਜਿਆਂ ਕੋਲ ਪ੍ਰਚਾਰ ਕਰਨ ਵਾਸਤੇ ਜਾਂਦੇ ਸਨ ਨਾ, ਉੱਥੇ ਜਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ, ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵਰਤਾਉਣੀਆਂ, ਉਹ ਜਿੰਨੇ ਵੀ ਰਾਜੇ ਸਨ, ਜਿਹੜੇ ਲੋਕ ਸਨ, ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਿੱਖ ਬਣੇ ਸਨ, ਤੇ ਜਦੋਂ ਉਹਨਾਂ ਨੇ ਪੁੱਛਣਾ ਭਾਈ ਸਾਵਣ ਮੱਲ ਜੀ ਸਾਨੂੰ ਤੁਸੀਂ ਦੱਸੋ ਸੇਵਾ ਕੀ ਅਸੀਂ ਕਰੀਏ, ਤੇ ਭਾਈ ਸਾਵਣ ਮੱਲ ਜੀ ਕਹਿੰਦੇ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਪਿੰਡ ਵਸਾ ਰਹੇ ਨੇ, ਉੱਥੇ ਗੁਰੂ ਘਰ ਬਣਾ ਰਹੇ ਨੇ, ਬੌਲੀ ਸਾਹਿਬ ਬਣਾ ਰਹੇ ਨੇ, ਉੱਥੇ ਲੱਕੜ ਦੀ ਬਹੁਤ ਜ਼ਰੂਰਤ ਹੈ। ਤੇ ਅੱਜ ਵੀ ਤੁਸੀਂ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਦਾ ਇਤਿਹਾਸ ਪੜ੍ਹ ਕੇ ਲਿਖਿਓ, ਜਿੰਨੀ ਵੀ ਲੱਕੜ ਉੱਥੇ ਲੱਗੀ ਹੈ ਨਾ, ਉਹ ਸਾਰੇ ਭਾਈ ਸਾਵਣ ਮੱਲ ਨੇ ਉਸ ਇਲਾਕੇ ਵਿੱਚੋਂ ਪ੍ਰੇਰਨਾ ਕਰਕੇ ਇਕੱਠੀ ਕਰਕੇ ਲਿਆ ਕੇ ਗੋਇੰਦਵਾਲ ਸਾਹਿਬ ਦਿੱਤੀ। ਬੜੀ ਵੱਡੀ ਦੇਣ। ਜਿਹੜੇ ਤੀਸਰੇ ਭਰਾ ਸਨ ਨਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਸਭ ਤੋਂ ਛੋਟੇ, ਉਹਨਾਂ ਦਾ ਨਾਮ ਸੀ ਭਾਈ ਮਾਣਕ ਚੰਦ। ਉਹਨਾਂ ਦੇ ਘਰ ਦੇ ਵਿੱਚ ਸਪੁੱਤਰ ਪੈਦਾ ਹੋਇਆ ਜਿਹਦਾ ਨਾਮ ਵਿਦਵਾਨਾਂ ਨੇ ਹਰਜਸ ਕਰਕੇ ਲਿਖਿਆ ਸੀ। ਉਹ ਭਾਈ ਹਰਜਸ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਧੀ ਬੀਬੀ ਅਮਰੋ ਨਾਲ ਵਿਆਹਿਆ ਸੀ। ਉਸ ਧੀ ਦੇ ਆਉਣ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨੂੰਹ ਬਣੀ ਸੀ। ਉਸ ਧੀ ਦੇ ਆਉਣ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਸ ਬੱਚੀ ਦੀ ਰਸਨਾ ਤੋਂ ਸ਼ਬਦ ਸਰਵਣ ਕੀਤਾ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ ਬਾਣੀ ਸਾਨੂੰ ਆਵਾਜ਼ਾਂ ਮਾਰਦੀ ਹੈ, ਪਰ ਜੇ ਉਸ ਆਵਾਜ਼ ਨੂੰ ਅਸੀਂ ਸੁਣ ਲਈਏ, ਇੱਕ ਸ਼ਬਦ ਸੁਣਿਆ ਸੀ ਭਾਈ ਜੋ ਦੀ ਰਸਨਾ ਤੋਂ, ਭਾਈ ਲੈਣੇ ਨੇ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਗਏ। ਅੱਜ ਆਪਣੀ ਨੂੰਹ ਰਾਣੀ ਦੀ ਰਸਨਾ ਤੋਂ ਸ਼ਬਦ ਸਰਵਣ ਕੀਤਾ ਹੈ, ਤੇ ਧੰਨ ਗੁਰੂ ਅਮਰਦਾਸ ਮਹਾਰਾਜ, ਹਾਲਾਂਕਿ ਚਲੋ ਗੁਰੂ ਨਹੀਂ ਬਣੇ ਪਰ ਉਹਨਾਂ ਦੇ ਸਤਿਕਾਰ ਵਾਸਤੇ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ। ਜ਼ਿਆਦਾਤਰ ਇਤਿਹਾਸ ਵਿੱਚ ਬਾਬਾ ਅਮਰਦਾਸ ਮਹਾਰਾਜ ਜੀ ਕਰਕੇ ਸ਼ਬਦ ਆਇਆ। ਬਾਬਾ ਅਮਰਦਾਸ ਮਹਾਰਾਜ ਜੀ ਨੇ ਇੱਕ ਸ਼ਬਦ ਆਪਣੀ ਨੂੰਹ ਰਾਣੀ ਦੀ ਰਸਨਾ ਤੋਂ ਸੁਣਿਆ, ਉਸ ਵੇਲੇ ਕਹਿ ਦਿੱਤਾ ਸੀ ਬੇਟਾ ਇਹ ਕਿਹਦਾ ਕਲਾਮ ਪੜ੍ਹਦੀ ਮੈਂ। ਉਸ ਵੇਲੇ ਕਹਿ ਦਿੱਤਾ ਸੀ ਪਿਤਾ ਜੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ। ਪੁੱਛਿਆ ਕਿੱਥੇ ਨੇ, ਕਹਿ ਲੱਗੇ ਵੀ ਉਹ ਤੇ ਸੰਸਾਰ ਵਿੱਚ ਨਹੀਂ, ਧਨ ਕਰਕੇ ਚਲੇ ਗਏ ਨੇ, ਉਹਨਾਂ ਦੀ ਗੁਰਤਾ ਗੱਦੀ ਦੇ ਵਾਰਸ ਮੇਰੇ ਪਿਤਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ। ਤੇ ਉਹਨਾਂ ਦਾ ਇਤਿਹਾਸ ਜਦੋਂ ਆਪਾਂ ਆਰੰਭ ਕੀਤਾ ਸੀ ਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਨ 1521 ਤੋਂ ਲੈ ਕੇ ਸੰਨ 1541 ਤੱਕ 20 ਸਾਲ ਲਗਾਤਾਰ ਉਹ ਹਰਿਦੁਆਰ ਯਾਤਰਾ ਤੇ ਜਾਂਦੇ ਸਨ। ਦੋ ਚੀਜ਼ਾਂ ਬੜੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮਿਲਦੀਆਂ। ਉਹ ਵੀ ਯਾਤਰਾ ਤੇ ਜਾਂਦੇ ਸਨ ਭਾਈ ਲਹਿਣਾ ਜੀ ਤੇ ਬਾਬਾ ਅਮਰਦਾਸ ਮਹਾਰਾਜ ਯਾਤਰਾ ਤੇ ਜਾ ਰਹੇ। ਉਹਨਾਂ ਨੇ ਵੀ ਇੱਕ ਸ਼ਬਦ ਸੁਣਿਆ ਸੀ ਤੇ ਗੁਰੂ ਦੇ ਚਰਨਾਂ ਵਿੱਚ ਪਹੁੰਚ ਗਏ। ਬਾਬਾ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਸੁਣਿਆ ਤੇ ਉਹ ਵੀ ਗੁਰੂ ਦੇ ਚਰਨਾਂ ਵਿੱਚ ਪਹੁੰਚ ਗਏ। ਜਿਸ ਵੇਲੇ ਕਿਹਾ ਬੇਟਾ ਉਸ ਗੁਰੂ ਦੇ ਚਰਨਾਂ ਵਿੱਚ ਪਹੁੰਚਾ ਸਕਦੀ, 20 ਸਾਲ ਲਗਾਤਾਰ ਹਰਿਦੁਆਰ ਜਾਂਦੇ ਰਹੇ, ਅੱਜ 20 ਵਾਰ ਜਦੋਂ ਵਾਪਸ ਆ ਰਹੇ ਨੇ। ਇੱਕ ਸੰਨਿਆਸੀ ਨੇ ਗੱਲਾਂ ਬਾਤਾਂ ਕਰਦਿਆਂ ਇੰਨਾ ਕੀ ਪੁੱਛਿਆ ਸੀ, ਕਹਿਣ ਲੱਗੇ ਪੁਰਖਾ ਗੱਲਾਂ ਬਹੁਤ ਉੱਚੀਆਂ ਕਰਦੇ, ਹਰ ਸਾਲ ਆਪਾਂ ਇਕੱਠੇ ਜਾਂਦੇ ਯਾਤਰਾ ਕਰਕੇ ਆਉਂਦੇ ਹਾਂ, ਪਰ ਕਹਿਣ ਲੱਗੇ ਹਾਲੇ ਤੱਕ ਮੈਂ ਤੇਰੇ ਕੋਲੋਂ ਇਹ ਨਹੀਂ ਪੁੱਛਿਆ ਵੀ ਤੂੰ ਗੁਰੂ ਕਿਹਨੂੰ ਧਾਰਨ ਕੀਤਾ। ਜਦੋਂ ਆਹ ਬੋਲ ਸੰਨਿਆਸੀ ਦੇ ਕੰਨਾਂ ਵਿੱਚ ਪਏ ਤੇ ਉਸੇ ਵੇਲੇ ਅੱਗੋਂ ਜਵਾਬ ਦਿੱਤਾ ਸੀ ਸੰਨਿਆਸੀ ਜੀ ਪੰਡਿਤ ਜੀ ਹਾਲੇ ਤੱਕ ਮੈਂ ਗੁਰੂ ਵਾਲਾ ਨਹੀਂ ਬਣਿਆ। ਉਹਨੇ ਉਸੇ ਵੇਲੇ ਪਾਣੀ ਦਾ ਕਟੋਰਾ ਰੱਖ ਦਿੱਤਾ ਸੀ, ਕਹਿਣ ਲੱਗੇ ਜਾ ਓਏ ਪੁਰਖਾ ਇੰਨੀ ਲੰਬੇਰੀ ਉਮਰ ਤੇਰੀ ਹੋ ਗਈ ਹੈ, ਹਲੇ ਤੱਕ ਨਗੁਰਾ ਹੀ ਤੁਰਿਆ ਫਿਰਦਾ, ਤੇਰੀ ਸੰਗਤ ਕਰਕੇ ਤੇ ਮੇਰਾ ਵੀ ਜਨਮ ਭ੍ਰਿਸ਼ਟ ਹੋ ਗਿਆ। ਬਹੁਤ ਵੱਡਾ ਤਨ ਹੈ ਇੱਕ ਮਹਾਰਾਜ ਜੀ ਨੇ ਮਾਰੇ, ਬਿਲਕੁਲ ਸੱਚ ਜੇ ਗੁਰਮੁਖੋ ਜੇ ਹਲੇ ਤੱਕ ਕੋਈ ਗੁਰੂ ਵਾਲਾ ਨਹੀਂ ਬਣਿਆ। ਸੱਚ ਜਾਣੇ ਗੁਰੂ ਦੇ ਨਗੁਰੇ ਬੰਦੇ ਦੇ ਕੋਲ ਬੈਠਣ ਵਾਲੇ ਦਾ ਵਿਜਾਤਵ ਖਤਮ ਹੋ ਜਾਂਦਾ। ਜਦੋਂ ਇਹ ਬਚਨ ਕੰਨੀ ਪਏ, ਕੱਲੇ ਕੰਨਾਂ ਨਾਲ ਸੁਣਿਆ ਨਹੀਂ, ਅੰਦਰ ਤੱਕ ਧੂਪ ਆ ਕੇ ਚਲੇ ਗਏ, ਉਹ ਸੰਨਿਆਸੀ ਤੇ ਚਲਾ ਗਿਆ ਸੀ। ਬਸ ਉਸ ਦਿਨ ਤੋਂ ਗੁਰੂ ਦੀ ਭਾਲ ਵਿੱਚ ਲੱਗੇ, ਆਪਣੀ ਨੂੰਹ ਰਾਣੀ ਨੂੰ ਬਚਨ ਕਹਿ ਦਿੱਤਾ ਸੀ ਬੇਟਾ ਜਿਹਦਾ ਕਲਾਮ ਤੇਰੀ ਰਸਨਾ ਤੋਂ ਸੁਣਿਆ ਕੰਨੀ ਪਿਆ ਏ, ਉਸ ਗੁਰੂ ਦੇ ਚਰਨਾਂ ਤੱਕ ਮੈਨੂੰ ਲੈ ਕੇ ਚੱਲ। ਜਿਸ ਵੇਲੇ ਮਹਾਰਾਜ ਜੀ ਨੂੰ ਆਪਣੇ ਇੰਜ ਕਹਿ ਲਈਏ ਸਹੁਰਾ ਸਾਹਿਬ ਜੀ ਨੂੰ ਇਸ ਬਾਸਰ ਕੇ ਪਿੰਡ ਤੋਂ ਨੂੰਹ ਰਾਣੀ ਨਾਲ ਲੈ ਕੇ ਚੱਲੀਏ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਵੇਖਿਆ ਸਾਡੇ ਕੁੜਮ ਸਾਹਿਬ ਆਏ ਨੇ, ਉੱਠ ਕੇ ਗਲੇ ਮਿਲ ਲੱਗੇ। ਉਸੇ ਵੇਲੇ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਪਹਿਲਾਂ ਆਉਂਦੇ ਸਾਂ ਤੁਹਾਡੇ ਗਲੇ ਮਿਲਦੇ ਸਾਂ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਸੇਵਾਦਾਰ ਬਣ ਕੇ ਆਇਆ। ਸੇਵਾਦਾਰ ਦੀ ਜਗ੍ਹਾ ਗੁਰੂ ਦੇ ਗਲ ਵਿੱਚ ਨਹੀਂ, ਗੁਰੂ ਦੇ ਚਰਨਾਂ ਵਿੱਚ ਆਉਂਦੀ। ਬਸ ਟਹਿ ਪਏ ਨੇ। ਉਸ ਦਿਨ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਰੁਕੇ ਨੇ ਤੇ ਪੁੱਛਿਆ ਸੀ ਸਤਿਗੁਰੂ ਇੱਕ ਸੇਵਾ ਬਖਸ਼ ਦਿਓ। ਕਹਿਣ ਲੱਗੇ ਕਿਹੜੀ ਸੇਵਾ? ਕਹਿਣ ਲੱਗੇ ਬਸ ਅੰਮ੍ਰਿਤ ਵੇਲੇ ਜਲ ਲਿਆਉਣ ਦੀ ਸੇਵਾ ਬਖਸ਼ ਦਿਓ, ਉਸ ਜਲ ਦੇ ਨਾਲ ਤੁਹਾਡਾ ਇਸ਼ਨਾਨ ਕਰਾਵਾਂਗਾ। ਫਿਰ ਲਗਾਤਾਰ ਇੱਕ ਦਿਨ ਨਹੀਂ, ਇੱਕ ਮਹੀਨਾ ਨਹੀਂ, ਇੱਕ ਸਾਲ ਨਹੀਂ, ਲਗਾਤਾਰ ਉਸ ਮਹਾਂਪੁਰਖ ਨੇ 12 ਵਰੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਘਰ ਵਿੱਚ ਸੇਵਾ ਕੀਤੀ। 12 ਵਰੇ ਮੈਂ 1 ਸੈਕਿੰਡ ਦੇ ਵਿੱਚ ਬੋਲ ਦਿੱਤਾ, ਪਰ 12 ਸਾਲ ਲੰਘਦੇ ਕਿਵੇਂ ਨੇ ਉਹ ਤੁਸੀਂ ਜਾਣਦੇ ਹੋ। 12 ਸਾਲ ਸੇਵਾ ਕੀਤੀ, ਅੱਜ ਉਹ ਸਮਾਂ ਆ ਗਿਆ ਜਦੋਂ ਅੰਮ੍ਰਿਤ ਵੇਲੇ ਝੱਖੜ ਚ ਲਿਆ ਸੀ, ਰਾਤ ਹਨੇਰੀ ਸੀ, ਮੀਂਹ ਪੈ ਰਿਹਾ ਸੀ। ਉਸ ਵੇਲੇ ਸੋਚਿਆ ਅੱਜ ਤੇ ਕੁਦਰਤ ਵੀ ਮੇਰਾ ਇਮਤਿਹਾਨ ਲੈਣ ਵਾਸਤੇ ਆ ਗਈ। ਜਿਸ ਵੇਲੇ ਜਲ ਲੈਣ ਵਾਸਤੇ ਗਏ ਨੇ, ਜਲ ਦੀ ਗਾਗਰ ਭਰ ਕੇ ਲੈ ਕੇ ਆਏ ਨੇ, ਤੇ ਤੁਸੀਂ ਸਿਆਣੇ ਸਿੱਖ ਸੰਗਤਾਂ ਬੈਠੀਆਂ ਹੋ, ਇਤਿਹਾਸ ਹਰ ਸਾਲ ਆਪਾਂ ਸਰਵਣ ਕਰਦੇ ਹਾਂ। ਜਿਸ ਵੇਲੇ ਆ ਰਹੇ ਨੇ, ਰਸਤੇ ਦੇ ਵਿੱਚ ਖੱਡੀ ਵਿੱਚ ਪੈਰ ਅਟਕਿਆ। ਖੱਡੀ ਦੇ ਮੈਂ ਥੋੜ੍ਹੀ ਜਿਹੀ ਅਰਥ ਕਰਦਿਆਂ, ਕਈ ਵਾਰੀ ਸਮਝ ਨਹੀਂ ਆਉਂਦੀ, ਉਹ ਜਿਹੜੇ ਜੁਲਾਏ ਸਨ ਉਹ ਕੱਪੜਾ ਬੁਣਨ ਦਾ ਕੰਮ ਕਰਦੇ ਸਨ, ਤੇ ਕੱਪੜੇ ਨੂੰ ਜਦੋਂ ਉਹਨਾਂ ਨੇ ਉਹਦੀਆਂ ਇੰਚ ਕੇ ਲਈ ਧਾਗੇ ਨੂੰ ਸਿੱਧਾ ਕਰਨਾ ਹੁੰਦਾ ਸੀ ਨਾ, ਤੇ ਕਿੱਲੀਆਂ ਗੜ ਦਿੰਦੇ ਸਨ। ਜਿਵੇਂ ਪਿੰਡਾਂ ਦੇ ਵਿੱਚ ਅੱਜ ਵੀ ਤੁਸੀਂ ਵੇਖ ਸਕਦੇ ਜੋ ਪਤੰਗ ਨੂੰ ਉਡਾਉਣ ਵਾਸਤੇ ਡੋਰ ਨੂੰ ਬੰਨਦੇ ਨੇ, ਇਸ ਤਰ੍ਹਾਂ ਬੰਨੇ ਹੁੰਦੇ ਸਨ ਵੀ ਧਾਗੇ ਸਿੱਧੇ ਹੋ ਜਾਣ, ਉਹਦਾ ਕੱਪੜਾ ਬਣ ਜਾਵੇ। ਉਹ ਜਿਹੜੀਆਂ ਕਿੱਲੀਆਂ ਸਨ ਉਹਨਾਂ ਦੇ ਨਾਲ ਪੈਰ ਅਟਕਿਆ, ਤੇ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਬਜ਼ੁਰਗ ਅਵਸਥਾ ਅੱਜ ਡਿੱਗ ਪਏ ਨੇ। ਡਿੱਗਦਿਆਂ ਸਾਰ ਗਾਗਰ ਨੂੰ ਨਹੀਂ ਜੇ ਡਿੱਗਣ ਦਿੱਤਾ, ਗਾਗਰ ਨੂੰ ਸੰਭਾਲਿਆ। ਜਿਸ ਵੇਲੇ ਉੱਠੇ ਨੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਕੋਲ ਗਏ ਨੇ, ਇਸ਼ਨਾਨ ਕਰਵਾਇਆ ਤੇ ਮਹਾਰਾਜ ਜੀ ਨੇ ਇੰਨਾ ਹੀ ਪੁੱਛਿਆ ਸੀ, ਕਹਿਣ ਲੱਗੇ ਪੁਰਖਾ ਅੱਜ ਇੰਨੀ ਦੇਰ ਨਾਲ ਕਿਉਂ ਆਏ, ਤੇ ਬਚਨ ਕਹਿ ਦਿੱਤੇ ਸੀ ਅੱਜ ਮੈਂ ਡਿੱਗ ਗਿਆ। ਤੇ ਸਤਿਗੁਰਾਂ ਨੇ ਇੰਨੇ ਬਚਨ ਕਹਿ ਸੀ, ਪੁਰਖਾ ਤੈਨੂੰ ਪਤਾ ਹੈ ਦਰਖਤ ਨਾਲੋਂ ਫਲ ਕਦੋਂ ਡਿੱਗਦਾ? ਕਹਿਣ ਲੱਗੇ ਜੀ ਕਦੋਂ? ਕਹਿੰਦੇ ਜਦੋਂ ਪੱਕ ਜਾਂਦਾ। ਕਹਿਣ ਲੱਗੇ ਹੁਣ ਪੱਕ ਗਏ ਜੇ? ਮਹਾਰਾਜ ਨੇ ਇਸ਼ਨਾਨ ਕੀਤਾ, ਦਰਬਾਰ ਸਜਿਆ, ਉਸੇ ਵੇਲੇ ਸਿੱਖਾਂ ਨੂੰ ਕਹਿ ਦਿੱਤਾ ਸੀ ਅੱਜ ਇਸ ਪੁਰਖ ਦਾ ਇਸ਼ਨਾਨ ਕਰਾਓ, ਨਵੇਂ ਬਸਤਰ ਪਵਾਓ, ਸਾਡੇ ਦਰਬਾਰ ਵਿੱਚ ਲੈ ਕੇ ਆਓ। ਜਿਸ ਵੇਲੇ ਦਰਬਾਰ ਵਿੱਚ ਲੈ ਕੇ ਆਏ ਨੇ, ਜਿਨ੍ਹੇ 12 ਵਰੇ ਗਾਗਰ ਢੋਈ ਸੀ, ਘਰ ਦੇ ਵਿੱਚ ਸੇਵਾਦਾਰ ਬਣ ਕੇ ਸੇਵਾ ਕੀਤੀ ਸੀ, ਅੱਜ ਆਪਣੇ ਤਖ਼ਤ ਦੇ ਉੱਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਪ ਉੱਠੇ ਨੇ, ਇਸ ਪੁਰਖ ਨੂੰ ਬਿਠਾਇਆ, 3 ਪ੍ਰਕਰਮਾਂ ਕੀਤੀਆਂ, ਘਰ ਦੇ ਵਿੱਚ ਝਾੜੂ ਮਾਰਨ ਵਾਲੇ ਨੂੰ, ਘਰ ਦੇ ਵਿੱਚ ਪਾਣੀ ਢੋਣ ਵਾਲੇ ਨੂੰ ਬਿਠਾ ਕੇ ਆਪ ਉਹਨਾਂ ਦੇ ਚਰਨਾਂ ਵਿੱਚ ਮਸਤਕ ਰੱਖ ਦਿੱਤਾ ਹੈ। ਤੇ ਬਚਨ ਕਹਿ ਦਿੱਤੇ ਸੀ ਬਾਬਾ ਬੁੱਢਾ ਜੀ ਵਰਗਿਆਂ ਨੂੰ, ਬਾਬਾ ਜੀ ਅੱਜ ਤੋਂ ਬਾਅਦ ਸਾਡੇ ਚਰਨਾਂ ਵਿੱਚ ਮੱਥਾ ਨਹੀਂ ਟੇਕਣਾ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈਣੀਆਂ ਨੇ, ਇਸ ਪੁਰਖ ਦੇ ਚਰਨਾਂ ਵਿੱਚ ਚੁਕੋ। ਸਾਰਿਆਂ ਨੇ ਮੱਥਾ ਟੇਕਿਆ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਆਪਣੀ ਜਗ੍ਹਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ਾਂ ਨਾਲ ਨਿਵਾਜਿਆ, ਤੇ 12 ਬਖਸ਼ਿਸ਼ਾਂ ਉਸ ਵੇਲੇ ਦਿੱਤੀਆਂ ਸਨ ਜਿਹੜੀਆਂ ਆਪਾਂ ਕਹਿੰਦੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੋਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਤਰਿਆਂ ਦੇ ਧਿਰ, ਇਹ ਮਹਾਰਾਜ ਜੀ ਨੇ ਬਖਸ਼ਿਸ਼ਾਂ ਨਾਲ ਨਿਵਾਜਿਆ। ਉਸ ਵੇਲੇ ਸਾਰੀਆਂ ਸਿੱਖ ਸੰਗਤਾਂ ਨੇ ਮੱਥਾ ਟੇਕਿਆ ਤੇ ਬਚਨ ਕਹਿ ਦਿੱਤੇ ਸੀ, ਪੁਰਖਾ ਹੁਣ ਤੂੰ ਖਡੂਰ ਸਾਹਿਬ ਨਹੀਂ, ਤੂੰ ਗੋਇੰਦਵਾਲ ਸਾਹਿਬ ਜਾ। ਇਹ ਪਿੰਡ ਨਗਰੀ ਜਿਹੜੀ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਈ, ਇੱਥੇ ਫਿਰ ਮਹਾਰਾਜ ਜੀ ਆਣ ਕੇ ਬਿਰਾਜਮਾਨ ਹੋਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਸਿੱਖ ਸੰਗਤਾਂ ਦੇ ਵਿੱਚ ਵਰਤਾਈਆਂ, ਦੀਵਾਨ ਸਜਣੇ ਹਜ਼ੂਰ ਦੀ ਸਿਗਵਾ ਵਿੱਚ ਸੰਗਤ ਵਿੱਚ ਆਣ ਕੇ ਸਿੱਖ ਸੰਗਤਾਂ ਨੇ ਬੈਠਣਾ, ਹਜ਼ੂਰ ਨੇ ਨਦਰ ਭਰ ਕੇ ਤੱਕਣਾ, ਗੁਰੂ ਨਾਨਕ ਦੀ ਸਿੱਖੀ ਨਾਲ ਜੋੜਨਾ, ਨਾਮ ਨਾਲ ਜੋੜਨਾ। ਇੰਨੀਆਂ ਬਖਸ਼ਿਸ਼ਾਂ ਮਹਾਰਾਜ ਜੀ ਨੇ ਵੰਡੀਆਂ। ਡੱਲੇ ਪਿੰਡ ਦੇ ਵਿੱਚ ਮਹਾਰਾਜ ਜੀ 1 ਹਫ਼ਤਾ ਰਹੇ ਸਨ ਤੇ 1 ਹਫ਼ਤੇ ਦੇ ਵਿੱਚ ਇੰਨੀਆਂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੋਈਆਂ ਉਹਨਾਂ ਸਿੱਖ ਸੰਗਤਾਂ ਦੇ। 1 ਪਿੰਡ ਦੇ ਵਿੱਚ 72 ਬ੍ਰਹਮ ਗਿਆਨੀ ਮਹਾਰਾਜ ਜੀ ਦੀ ਕਿਰਪਾ ਨਾਲ ਪੈਦਾ ਹੋਏ ਸਨ। ਜਿਸ ਪਿੰਡ ਦੇ ਵਿੱਚ ਭਾਈ ਪਾਰੋ ਜੁਲਖਾ ਜੀ ਵਰਗੇ ਹੋਏ ਨੇ, ਮਹਾਨ ਬਖਸ਼ਿਆਂ ਦੇ ਪਾਤਰ। ਖੈਰ ਜਦੋਂ ਇੱਥੇ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਤੇ ਇੱਕ ਮੈਂ ਹੋਰ ਬੇਨਤੀ ਕਰਾਂ, ਭੱਟ ਸਾਹਿਬਾਨਾਂ ਨੇ ਜਿਹੜਾ ਮੈਂ ਆਰੰਭ ਦੇ ਵਿੱਚ 1 ਸਵਈਆ ਸੰਗਤਾਂ ਨਾਲ ਸਾਂਝਾ ਕੀਤਾ, ਭੱਟ ਸਾਹਿਬਾਨਾਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਕੁਝ ਬਚਨ ਕਹੇ ਨੇ। ਤੁਸੀਂ ਜਦੋਂ ਸਵਈਏ ਪੜੋਗੇ ਨਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ 22 ਸਵਈਏ ਭੱਟ ਸਾਹਿਬਾਨਾਂ ਨੇ ਉਚਾਰਨ ਕੀਤੇ ਨੇ। ਹੋਰ ਬੇਨਤੀ ਕਰਾਂ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ ਜਿਨ੍ਹਾਂ ਨੂੰ ਪ੍ਰਚਾਰਕ ਬਣਾਇਆ। ਇੱਕ ਹੋਰ ਥੋੜਾ ਇਤਿਹਾਸ ਪੜ੍ਹ ਕੇ ਵੇਖਿਓ, ਜਿਹੜੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਚਾਰਨ ਕੀਤੀਆਂ ਨੇ ਨਾ, 2 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ 22 ਪੌੜੀਆਂ ਸਾਨੂੰ ਪੜ੍ਹਨ ਨੂੰ ਮਿਲਦੀਆਂ। ਇਹ ਬਹੁਤ ਬਰੀਕੀ ਵਾਲਾ ਇਤਿਹਾਸ ਸਾਡੇ ਸਿੱਖ ਵਿਦਵਾਨ ਸਾਡੇ ਸਾਹਮਣੇ ਰੱਖਦੇ ਨੇ। ਖੈਰ ਮੁੱਖ ਦੀ ਗੱਲ, ਇਸ ਜਗ੍ਹਾ ਤੇ ਮਹਾਰਾਜ ਜੀ ਨੇ ਫਿਰ ਬਖਸ਼ਾਂ ਰਹਿਮਤਾਂ ਕੀਤੀਆਂ, ਇੱਥੇ ਮਹਾਰਾਜ ਜੀ ਦੀ ਸਿੱਖੀ ਦਾ ਪ੍ਰਚਾਰ ਕੀਤਾ, ਇੱਥੇ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ 17 ਰਾਗਾਂ ਦੇ ਵਿੱਚ, ਜਿੱਥੇ ਮਹਾਰਾਜ ਜੀ ਨੇ 885 ਜਿਹੜੇ ਸੀ ਸ਼ਬਦ ਉਚਾਰਨ ਕੀਤੇ। ਅੱਜ ਵੀ ਤੁਸੀਂ ਚਵਾਰਾ ਸਾਹਿਬ ਜਾਓ ਨਾ, ਉੱਥੇ ਮਹਾਰਾਜ ਜੀ ਦੀਆਂ ਨਿਸ਼ਾਨੀਆਂ ਤੁਹਾਨੂੰ ਮਿਲਣਗੀਆਂ। ਵੇਖੋ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਵਾਰਸ ਬਣ ਗਏ ਨੇ, ਪਰ ਸਿਮਰਨ ਕਰਨਾ ਉਹਨਾਂ ਨੇ ਹਾਲੇ ਨਹੀਂ ਜੇ ਛੱਡਿਆ, ਬੰਦਗੀ ਕਰਨੀ ਹਾਲੇ ਨਹੀਂ ਜੇ ਛੱਡੀ। ਜਿਸ ਵੇਲੇ ਬਜ਼ੁਰਗ ਅਵਸਥਾ ਵਿੱਚ ਹੋ ਗਏ, ਕਹਿ ਲੱਗੀ ਉਸ ਵੇਲੇ ਸਰੀਰ ਵਿੱਚ ਥੋੜ੍ਹਾ ਜਿਹਾ ਐਨਰਜੀ ਘਟੀ ਤੇ 1 ਕਿੱਲੀ ਉੱਥੇ ਹਾਲੇ ਵੀ ਲੱਗੀ। ਉਸ ਕਿੱਲੀ ਦੇ ਥੱਲੇ ਇਤਿਹਾਸ ਲਿਖਿਆ ਹੈ ਵੀ ਜਦੋਂ ਬਜ਼ੁਰਗ ਅਵਸਥਾ ਵਿੱਚ ਹੋ ਗਏ ਸਨ ਗੁਰੂ ਅਮਰਦਾਸ ਮਹਾਰਾਜ ਜੀ, ਫਿਰ ਇਸ ਕਿੱਲੀ ਦਾ ਸਹਾਰਾ ਲੈ ਕੇ ਉਹ ਅੰਮ੍ਰਿਤ ਵੇਲੇ ਸਿਮਰਨ ਕਰਿਆ ਕਰਦੇ। ਇੱਕ ਦਿਨ ਸਿੱਖ ਨੇ ਸਵਾਲ ਕਰ ਦਿੱਤਾ, ਮਹਾਰਾਜ ਹੁਣ ਤੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣ ਗਏ ਜੇ, ਹੁਣ ਸਿਮਰਨ ਕਰਨ ਦੀ ਕੀ ਲੋੜ ਹੈ? ਤੇ ਮੇਰੇ ਸਤਿਗੁਰਾਂ ਨੇ ਜਵਾਬ ਪਤਾ ਕੀ ਦਿੱਤਾ ਸੀ? ਕਹਿਣ ਲੱਗੇ, ਭਲੇ ਉਹ ਜੇ ਕੋ ਬੰਦਾ ਪਹਾੜਾਂ ਨੂੰ ਖੋਜਦਾ ਹੈ ਤੇ ਪਹਾੜਾਂ ਨੂੰ ਖੋਜ ਕੇ 1 ਹੀਰਾ ਉਹਦੇ ਹੱਥ ਵਿੱਚ ਆ ਜਾਏ ਤੇ ਫਿਰ ਘੜੇ ਥੋੜਾ ਬਹਿ ਜਾਂਦਾ। ਉਹ ਕਹਿੰਦੇ 1 ਹੀਰਾ ਲੱਭ ਗਿਆ, ਹੁਣ ਦੋ ਚਾਰ ਹੋਰ ਹੀਰੇ ਇਕੱਠੇ ਕਰ ਲਾ। ਕਹਿਣ ਲੱਗੇ ਨਾਮ ਦੇ ਹੀਰੇ ਨੇ, ਜਿੰਨੀ ਦੇਰ ਤੱਕ ਤਨ ਵਿੱਚ ਸਵਾਸ ਨੇ ਓਨੀ ਦੇਰ ਤੱਕ ਇਹਨਾਂ ਨਾਮ ਦੇ ਹੀਰਿਆਂ ਨੂੰ ਮੈਂ ਇਕੱਠੇ ਕਰਦਾ ਰਹਾਂਗਾ। ਤੇ ਨਾਮ ਦਾ ਹੀਰਾ ਕੰਮ ਕਿੱਥੇ ਆਉਂਦਾ ਜੇ? ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਆਨੰਦ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਤੇ ਜਿਤ ਅੰਤ ਪਛੋਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਕੈਸੇ ਸੰਤਨ? ਗੁਰੂ ਅਮਰਦਾਸ ਮਹਾਰਾਜ ਜੀ, ਇੱਕ ਵਿਦਵਾਨ ਕਹਿੰਦਾ ਹੈ ਵੀ ਗੁਰੂ ਦਾ ਹਿਰਦਾ ਬੜਾ ਕੋਮਲ ਜੀ। ਪੁੱਛਿਆ ਜੀ ਕਿੰਨਾ ਕੁ ਕੋਮਲ? ਉਹ ਕਹਿਣ ਲੱਗੇ ਜਿਵੇਂ ਮੱਖਣ ਕੋਮਲ ਹੁੰਦਾ, ਕੋਮਲ ਦੇ ਅਰਥ ਨੇ ਸੋਫਟ, ਬਹੁਤ ਸੋਫਟ, ਬਹੁਤ ਕੋਮਲ। ਤੇ ਉਸ ਵਿਦਵਾਨ ਸੱਜਣ ਦਾ ਇੱਕ ਸਿੱਖ ਨੇ ਉੱਤਰ ਦਿੱਤਾ, ਕਹਿਣ ਲੱਗੇ ਵੀ ਠੀਕ ਹੈ ਗੁਰੂ ਦੇ ਹਿਰਦੇ ਦੀ ਤੂੰ ਪ੍ਰਮਾਣ ਦਿੱਤਾ ਵੀ ਬੜਾ ਕੋਮਲ ਹੈ ਮੱਖਣ ਵਰਗਾ, ਪਰ ਕਹਿਣ ਲੱਗੇ ਮੱਖਣ ਵਿੱਚ ਬਹੁਤ ਫਰਕ ਹੀ, ਗੁਰੂ ਦਾ ਹਿਰਦਾ ਮੱਖਣ ਨਾਲੋਂ ਵੀ ਕੋਮਲ ਹੈ। ਪੁੱਛਿਆ ਜੀ ਉਹ ਕਿਵੇਂ? ਕਹਿਣ ਲੱਗੇ ਮੱਖਣ ਦੇ ਥੱਲੇ ਸੇਕ ਲਾਉਣੇ ਤੇ ਤਾਂ ਪਿਘਲਦਾ, ਦੂਰ ਰੱਖ ਛੱਡੋ ਅੱਗ ਤੋਂ ਤੂੰ ਉਹ ਕਦੀ ਮੱਖਣ ਨਹੀਂ ਪਿਘਲੇਗਾ। ਕਹਿਣ ਲੱਗੇ ਮੱਖਣ ਦੇ ਥੱਲੇ ਸੇਕ ਲਾਓ ਪਿਘਲਦਾ ਹੈ, ਗੁਰੂ ਦਾ ਹਿਰਦਾ ਮੱਖਣ ਨਾਲੋਂ ਵੀ ਕੋਮਲ ਏ, ਉਹ ਦੁੱਖ ਕਿਸੇ ਨੂੰ ਹੁੰਦਾ ਹੈ ਤੇ ਹਿਰਦਾ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਿਘਲ ਜਾਂਦਾ। ਪੁੱਛਿਆ ਜੀ ਕਿਵੇਂ ਪਿਘਲਿਆ? ਕਹਿਣ ਲੱਗੇ ਉਹਨਾਂ ਦੀ ਰਸਨਾ ਤੋਂ ਬਚਨ ਸੁਣੋ, ਦੁੱਖ ਸੰਸਾਰ ਦੇ ਲੋਕਾਂ ਨੂੰ ਆ ਤੇ ਅਰਦਾਸ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਵਾਹਿਗੁਰੂ ਦੇ ਚਰਨਾਂ ਚ ਕਰਦੇ ਨੇ। ਕਿਹੜੀ ਅਰਦਾਸ ਕਰਦੇ ਨੇ? ਉਹ ਕਹਿੰਦੇ ਨੇ ਦਾਤਿਆ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਹੋ ਉਬਾਰ, ਪਰਮਾਤਮਾ ਇਹ ਜਗਤ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ ਹੈ, ਝੁਲਸ ਰਿਹਾ ਹੈ, ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ, ਤੇਰਾ ਪੈਦਾ ਕੀਤਾ ਹੋਇਆ ਜਗਤ ਜਿਵੇਂ ਬਚਦਾ ਨੂੰ ਬਚਾ ਲਾ। ਇੱਕ ਇਤਿਹਾਸ ਵਿੱਚ ਉਦਾਹਰਨ ਮਿਲਦੀ ਕਿੰਨਾ ਕੁ ਹਿਰਦਾ ਕੋਮਲ ਮੇਰੇ ਸਤਿਗੁਰਾਂ ਦਾ। ਅੰਮ੍ਰਿਤ ਵੇਲਾ ਸੀ, ਦਰਬਾਰ ਸਜਿਆ ਸੀ, ਅੰਮ੍ਰਿਤ ਵੇਲੇ ਕਿਸੇ ਬੀਬਾ ਦੀ ਰੋਣ ਦੀ ਆਵਾਜ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨੀ ਪਈ, ਤੇ ਸਤਿਗੁਰਾਂ ਦਾ ਪਿਆਰਾ ਸਿੱਖ ਸੀ ਭਾਈ ਬੱਲੂ। ਮਹਾਰਾਜ ਭਾਈ ਬੱਲੂ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਭਾਈ ਬੱਲੂ ਅੰਮ੍ਰਿਤ ਵੇਲਾ ਸਿਮਰਨ ਕਰਨ ਦਾ ਹੈ, ਬੰਦਗੀ ਕਰਨ ਦਾ ਹੈ, ਇਹ ਰੋਣ ਦੀ ਆਵਾਜ਼ ਕਿੱਥੋਂ ਆ ਰਹੀ, ਕਿਹਦੀ ਆ ਰਹੀ ਪਤਾ ਕਰੋ। ਭਾਈ ਬੱਲੂ ਜੀ ਬਾਹਰ ਆਏ ਨੇ, ਬਾਹਰ ਇੱਕ ਬਜ਼ੁਰਗ ਮਾਂ ਉੱਚੀ ਉੱਚੀ ਰੋ ਰਹੀ ਸੀ। ਭਾਈ ਬੱਲੂ ਨੇ ਪੁੱਛਿਆ ਮਾਂ ਰੋਣ ਦਾ ਕਾਰਨ ਕੀ? ਤੇ ਉਸੇ ਵੇਲੇ ਕਹਿ ਦਿੱਤਾ ਸੀ ਬੇਟਾ ਮੇਰਾ ਨੌਜਵਾਨ ਪੁੱਤਰ ਸੀ, ਰਾਤ ਪਤਾ ਨਹੀਂ ਕੀ ਭਾਣਾ ਵਾਪਰਿਆ, ਅਕਾਲ ਚਲਾਣਾ ਕਰ ਗਿਆ, ਬੁੱਢੜੀ ਦਾ ਇੱਕ ਸਹਾਰਾ ਸੀ, ਰੋਂਦੀ ਪਈ ਆ, ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ ਆ, ਮੇਰੀ ਪੁਕਾਰ ਸੁਣੋ। ਕਿੰਨਾ ਕੁ ਹਿਰਦਾ ਮੇਰੇ ਸਤਿਗੁਰਾਂ ਦਾ ਕੋਮਲ ਹੈ। ਭਾਈ ਬੱਲੂ ਨੇ ਜਾ ਕੇ ਦੱਸਿਆ ਮਹਾਰਾਜ ਬਜ਼ੁਰਗ ਮਾਈ ਦਾ ਇੱਕੋ ਇੱਕ ਸਹਾਰਾ ਸੀ, ਉਹ ਵੀ ਵਿਚਾਰਾ ਅਕਾਲ ਚਲਾਣਾ ਕਰ ਗਿਆ, ਰੋਂਦੀ ਪਈ ਏ, ਤੇ ਮੇਰੇ ਸਤਿਗੁਰਾਂ ਦੇ ਉਸ ਵੇਲੇ ਵਾਹਿਗੁਰੂ ਦੇ ਚਰਨਾਂ ਵਿੱਚ ਹੱਥ ਜੁੜ ਗਏ, ਕਹਿਣ ਲੱਗੇ ਮਾਂ ਪਰਮਾਤਮਾ ਦਾ ਭਾਣਾ ਹੈ ਵਰਤ ਗਿਆ ਹੈ, ਚੱਲ ਗੁਰੂ ਨਾਨਕ ਦੇ ਘਰ ਦੇ ਵਿੱਚ ਆਈ ਆ, ਇਹ ਵੀ ਜਿੰਦਾ ਹੋ ਜਾਏਗਾ। ਮੈਂ ਅਰਦਾਸ ਕਰਦਾ ਹੇ ਦਾਤਿਆ ਜਿੰਨੀ ਦੇਰ ਤੱਕ ਅਸੀਂ ਤਨ ਕਰਕੇ ਗੋਇੰਦਵਾਲ ਸਾਹਿਬ ਰਹਿ ਰਹੇ ਹਾਂ, ਸਾਡੀ ਅਰਦਾਸ ਕਿਸੇ ਮਾਂ ਦਾ ਜਵਾਨ ਪੁੱਤਰ ਨਾ ਮਰੇ, ਸਾਡੇ ਕੋਲ ਮਾਂ ਦਾ ਦੁੱਖ ਨਹੀਂ ਵੇਖਿਆ ਜਾਂਦਾ, ਨਹੀਂ ਕੀਰ ਨੇ ਸੁਣੇ ਜਾਂਦੇ। ਇਤਿਹਾਸ ਪੜਿਓ, ਵਿਦਵਾਨ ਸੱਜਣ ਲਿਖਦੇ ਨੇ ਜਿੰਨੀ ਦੇਰ ਤੱਕ ਤਨ ਕਰਕੇ ਮਹਾਰਾਜ ਗੋਇੰਦਵਾਲ ਸਾਹਿਬ ਹਲੇ ਵੀ ਹਾਜ਼ਰ ਨਾਜ਼ਰ ਨੇ, ਪਰ ਤਨ ਕਰਕੇ ਜਿੰਨੀ ਦੇਰ ਰਹੇ ਨੇ ਓਨੀ ਦੇਰ ਤੱਕ ਨੌਜਵਾਨ ਬੱਚੇ ਦੀ ਗੋਇੰਦਵਾਲ ਸਾਹਿਬ ਦੇ ਵਿੱਚ ਕਦੀ ਮੌਤ ਨਹੀਂ ਜੀ। ਇਹ ਬਖਸ਼ਿਸ਼ਾਂ ਨੇ ਭੱਟ ਸਾਹਿਬਾਨਾਂ ਨੇ ਜੋ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਕਹੇ ਨੇ, ਕੰਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਵ ਜਨ ਭਲ ਉਨਹੈ ਜੋ ਗਾਵੈ, ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਤੇਰੇ ਕਿਹੜੇ ਕਿਹੜੇ ਗੁਣਾਂ ਦਾ ਬਿਆਨ ਕਰਕੇ ਦੱਸਾਂ, ਤੂੰ ਤੇ ਨਜ਼ਰ ਭਰ ਕੇ ਤੱਕ ਲੈਂਦਾ ਹੈ ਤੇ ਬੰਦਾ ਬ੍ਰਹਮ ਗਿਆਨੀ ਬਣ ਜਾਂਦਾ ਹੈ। ਦਾਤਿਆ ਤੂੰ ਨਜ਼ਰ ਭਰ ਕੇ ਤੱਕਦਾ ਹੈ, ਲੋਕਾਂ ਦੇ ਦੁੱਖ ਕੱਟੇ ਜਾਂਦੇ ਨੇ, ਮੇਰੀ ਰਸਨਾ ਵਿੱਚ ਦਮ ਨਹੀਂ। ਹੇ ਧੰਨ ਗੁਰੂ ਅਮਰਦਾਸ ਮਹਾਰਾਜ, ਅਸੀਂ ਤੇਰੀ ਸੰਪੂਰਨ ਤੌਰ ਤੇ ਵਡਿਆਈ ਕਰ ਸਕੀਏ, ਬਸ ਸਾਡੀ ਤੇ ਅਰਦਾਸ ਹੈ। ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਨਵਾਣਿਆਂ ਦੇ ਮਾਣੋ, ਨਿਤਾਣਿਆਂ ਦੇ ਤਾਣੋ, ਸਾਡੀ ਵੀ ਧਿਰ ਬਣ ਜਾਓ, ਸਾਡੇ ਵੀ ਆਸਰੇ ਬਣ ਜਾਓ, ਆਪਣੇ ਚਰਨਾਂ ਨਾਲ ਜੋੜ ਕੇ ਸਾਡਾ ਲੋਕ ਤੇ ਪਰਲੋਕ ਸੇਲਾ ਕਰ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ, ਹਾਲਾਂਕਿ 30 ਤਰੀਕ ਨੂੰ ਆਪਾਂ ਮਨਾਇਆ ਪਰ ਅੱਜ ਵੀ ਆਪਾਂ ਸੈਲੀਬ੍ਰੇਟ ਕਰ ਰਹੇ ਹਾਂ। ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਬਹੁਤ ਬਹੁਤ ਧੰਨਵਾਦ। ਗੁਰੂ ਦੇ ਇਤਿਹਾਸ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਅਸਨ ਗਿਆਨੀ ਪਰਮਜੀਤ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਗੁਰੂ ਸਾਹਿਬ ਦੇ ਬਾਰੇ ਕਥਾ ਸਰਵਣ ਕਰਵਾਈ ਹੈ, ਆਪ ਜੀ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ 1:30 ਵਜੇ ਤੱਕ ਭਾਈ ਓਮਕਾਰ ਸਿੰਘ ਜੀ ਕੀਰਤਨ ਸਰਵਣ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀ ਸੂਚਨਾਵਾਂ ਸਾਂਝੀਆਂ ਕਰਦੀਆਂ ਹਨ। ਭਾਈਚਾਰ ਨੂੰ ਮੁਕਤਸਰ ਸਾਹਿਬ ਦਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਹਦੇ ਵਿਚ ਆਪ ਜੀ ਨੂੰ ਪਤਾ ਹੀ ਹੈ ਕਿ ਜਿਹੜੇ 40 ਸਿੰਘ ਸੀਗੇ ਜਿਹਨਾਂ ਨੇ ਗੁਰੂ ਸਾਹਿਬ ਦਾ ਸਾਥ ਛੱਡ ਦਿੱਤਾ ਸੀਗਾ, ਜਦੋਂ ਉਹਨਾਂ ਨੂੰ ਆਪਣੀ ਗਲਤੀ ਰਿਅਲਾਈਜ਼ ਹੋਈ ਤਾਂ ਉਹਨਾਂ ਨੇ ਮਾਫੀ ਮੰਗੀ ਤੇ ਮੁਕਤਸਰ ਦੀ ਲੜਾਈ ਦੇ ਵਿਚ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸ਼ਹੀਦੀਆਂ ਪ੍ਰਾਪਤ ਕਰਨ ਤੋਂ ਪਹਿਲੇ ਉਹਨਾਂ ਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਤੇ ਗੁਰੂ ਸਾਹਿਬ ਨੇ ਉਹਨਾਂ ਦੇ ਉੱਤੇ ਤਰਸ ਕਰਕੇ ਉਹਨਾਂ ਨੂੰ ਮੁਕਤ ਕਰ ਦਿੱਤਾ। ਸੋ ਇਸ ਕਰਕੇ ਉਸ ਜਗ੍ਹਾ ਦਾ ਨਾਮ ਮੁਕਤਸਰ ਸਾਹਿਬ ਪਿਆ ਹੈ। ਜੇਠ ਦੀ ਸੰਗਰਾਂਦ 15 ਤਰੀਕ ਨੂੰ ਮਨਾਈ ਜਾ ਰਹੀ ਹੈ ਤੇ ਛੋਟਾ ਘੱਲੂਕਾਰਾ ਗੁਰਦਾਸਪੁਰ ਜ਼ਿਲ੍ਹਾ 17 ਨੂੰ ਹੈ। ਭਾਈ ਪਿੰਦਰਪਾਲ ਸਿੰਘ ਜੀ 11 ਤੋਂ 17 ਤਰੀਕ ਤੱਕ ਆ ਰਹੇ ਹਨ ਤੇ ਭਾਈ ਹਰਜਿੰਦਰ ਸਿੰਘ ਜੀ 27 ਤੋਂ ਲੈ ਕੇ 31 ਤਰੀਕ ਤੱਕ ਆ ਰਹੇ ਹਨ। ਇੰਨੀਆਂ ਹੀ ਸੂਚਨਾਵਾਂ ਇਸ ਟਾਈਮ ਲਈ ਡਾਕਟਰ ਹਰਜਿੰਦਰ ਸਿੰਘ ਲਾਦਰ ਜੀ ਨੇ ਆਪ ਜੀ ਨਾਲ ਦੋ ਸ਼ਬਦ ਸਾਂਝੇ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਗੁਰੂ ਪਿਆਰੀ ਸਾਧ ਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਜੇ ਸਾਡੇ ਸਕੂਲ ਖਾਲਸਾ ਸਕੂਲ ਚੱਲਦਾ ਤੇ ਬਹੁਤ ਸਾਰੇ ਸਟੂਡੈਂਟ ਜਾਂ ਪੇਰੈਂਟਸ ਵੀ ਉਸ ਵਿੱਚ ਹਿੱਸਾ ਲੈਂਦੇ ਹਨ। ਉਸ ਸਕੂਲ ਦੇ ਵਿੱਚ ਹੀ ਕੁਛ ਸਾਲਾਂ ਵਿੱਚੋਂ ਇੱਕ ਨਵੀਂ ਬ੍ਰਾਂਚ ਜਾਂ ਨਵਾਂ ਡਿਪਾਰਟਮੈਂਟ ਸ਼ੁਰੂ ਕੀਤਾ ਗਿਆ ਜਿਹੜਾ ਕਿ ਕਾਲਜ ਦੇ ਲਈ ਤਿਆਰੀ ਕਰਵਾਉਂਦਾ, ਕਾਲਜ ਪ੍ਰੈਪ ਪ੍ਰੋਗਰਾਮ CPP। ਉਸ ਦੇ ਵਿੱਚ ਤੁਹਾਨੂੰ ਪਤਾ ਅੱਗੇ ਵੀ ਅਸੀਂ ਦੱਸਦੇ ਰਹਿੰਦੇ ਹਾਂ ਕਿ ਰੋਬੋਟਸ ਵਗੈਰਾ, AI ਵਗੈਰਾ ਜੋ ਵੀ ਨਵੀਆਂ ਚੀਜ਼ਾਂ ਆ ਰਹੀਆਂ ਉਹ ਸਾਰੀਆਂ ਬਾਰੇ ਦੱਸਿਆ ਜਾਂਦਾ, ਪੜ੍ਹਾਇਆ ਜਾਂਦਾ ਜਾਂ ਬੱਚਿਆਂ ਨੂੰ ਅਪਰਚੁਨਿਟੀ ਦਿੱਤੀ ਜਾਂਦੀ। ਅੱਜ ਇੱਕ ਅਸੀਂ ਹੋਰ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹੜਾ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ SAT ਟੈਸਟ ਜਿਹੜਾ ਹਾਈ ਸਕੂਲ ਦੇ ਸਟੂਡੈਂਟਸ ਜਿਹੜੇ ਜਾਂ ਉਹਨਾਂ ਨੂੰ ਸਕੂਲ 'ਚ ਦਿੱਤਾ ਜਾਂਦਾ ਜਾਂ ਉਹ ਲੈਣਾ ਪੈਂਦਾ ਅਤੇ ਕਿਸੇ ਵਧੀਆ ਯੂਨੀਵਰਸਿਟੀ ਵਿੱਚ ਜਾਣ ਲਈ ਉਹਦੇ ਸਕੋਰ ਜਿਹੜੇ ਆ ਕਾਫੀ ਕਾਊਂਟ ਕਰਦੇ ਆ। ਉਸ SAT ਤੋਂ ਪਹਿਲਾਂ ਇੱਕ ਪ੍ਰਿਲੀਮੀਨਰੀ SAT ਹੁੰਦਾ ਜੋ ਕਿ ਜਿਹੜਾ ਕਿ ਅਮੈਰੀਕਾ ਦੇ ਵਿੱਚ ਨੈਸ਼ਨਲ ਅਵਾਰਡ ਲਈ ਵੀ ਲਿਆ ਜਾਂਦਾ, ਪਰ ਉਹ ਪ੍ਰਿਲੀਮੀਨਰੀ ਕਰਕੇ ਹੀ ਉਸਦੇ ਬੁਨਿਆਦ ਦੇ ਉੱਤੇ ਤੁਹਾਡੇ ਵਧੀਆ SAT ਸਕੋਰ ਵੀ ਅਤੇ ਅਵਾਰਡ ਲਈ ਵੀ ਤੁਸੀਂ ਕੁਆਲੀਫਾਈ ਹੁੰਦੇ ਆ। ਉਹ ਜਿਹੜਾ ਪ੍ਰਿਲੀਮੀਨਰੀ ਆ PSAT ਆ, ਪ੍ਰਿਲੀਮੀਨਰੀ SAT PSAT ਆਈ ਵਿਲ ਕਾਲ ਇਟ। ਸੋ ਉਹ ਜਿਹੜਾ ਕੋਰਸ ਆ ਜਾਂ ਕਲਾਸਿਸ ਵਗੈਰਾ ਜਾਂ ਅਸੀਂ ਸ਼ੁਰੂ ਕਰ ਰਹੇ ਹਾਂ ਹੁਣ, ਇਹ ਇਹਨਾਂ ਗਰਮੀ ਦੀਆਂ ਛੁੱਟੀਆਂ ਵਿੱਚ ਕੀਤਾ ਜਾ ਰਿਹਾ ਵਾ। ਇਹ 7ਵੀਂ ਤੋਂ ਲਾ ਕੇ 11ਵੀਂ ਤੱਕ ਦੇ ਜਿਹੜੇ ਸਟੂਡੈਂਟ ਆ, 7ਵੀਂ ਕਲਾਸ ਤੋਂ 11ਵੀਂ ਕਲਾਸ ਵਾਲੇ ਜਿਹੜੇ ਸਟੂਡੈਂਟ ਆ ਉਹਨਾਂ ਲਈ ਹੋਵੇਗਾ। ਅਤੇ ਖਾਸ ਕਰਕੇ ਉਹਨਾਂ ਦੇ ਪੇਰੈਂਟਸ ਜਿਹੜੇ ਆ ਉਹ ਜ਼ਰੂਰ ਨੋਟ ਕਰਨ, ਕਿਉਂਕਿ ਉਹ ਬੱਚੇ ਹਲੇ ਨਿਆਣੇ ਹੁੰਦੇ ਆ ਅਤੇ ਕਈ ਵਾਰੀ ਉਹਨਾਂ ਨੂੰ ਬਹੁਤਾ ਪਤਾ ਵੀ ਨਹੀਂ ਲੱਗਦਾ। ਪਰ ਤੁਸੀਂ ਉਹਨਾਂ ਦੇ ਪੇਰੈਂਟ ਹੋਣ ਦੇ ਨਾਤੇ ਸਾਡੇ ਵੀ ਇਹ ਫਰਜ਼ ਆ ਕਿ ਅਸੀਂ ਉਹਨਾਂ ਦੀ ਹੈਲਪ ਕਰੀਏ ਅਤੇ ਸਕੂਲ ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣੀਏ ਅਤੇ ਆਪਦੇ ਬੱਚਿਆਂ ਨੂੰ ਇਹਨਾਂ ਇਸ ਕਲਾਸਾਂ ਵਿੱਚ ਜੁਆਇਨ ਕਰਾਈਏ। ਉਹ ਜਿਹੜਾ 7ਵੀਂ ਤੋਂ 11ਵੀਂ ਤੱਕ ਦੇ ਇਹ 5 ਕਲਾਸਾਂ, 7ਵੀਂ, 8ਵੀਂ, 9ਵੀਂ, 10ਵੀਂ, 11ਵੀਂ, ਹਰ ਕਲਾਸ 'ਤੇ ਅਸੀਂ ਸਿਰਫ 5 ਸਟੂਡੈਂਟ ਹੀ ਲੈ ਸਕਾਂਗੇ। ਅਤੇ ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਅਸੀਂ ਸ਼ੁਰੂ ਕਰ ਰਹੇ ਹਾਂ, ਦੂਸਰੀ ਗੱਲ ਆ ਵੀ ਸਾਰਾ ਸਿਸਟਮ ਵੀ ਬਿਲਡ ਕਰਨਾ। ਅਤੇ ਉਹ ਜਿਹੜੇ 5-5 ਸਟੂਡੈਂਟ ਆ ਉਹਨਾਂ ਲਈ ਕੁਛ ਪ੍ਰਿਲੀਮੀਨਰੀ ਟੈਸਟ ਵੀ ਹੋਏਗਾ, ਵੀ ਕਾਲ ਇਟ ਡਾਇਗਨੋਸ ਟੈਸਟ। ਤੇ ਬੇਸਡ ਔਨ ਦੈਵਨ ਜਿਹੜਾ ਉਹ ਬੱਚਿਆਂ ਵਿੱਚ ਇਹ ਮੈਥ ਤੇ ਇੰਗਲਿਸ਼ ਦੋਨਾਂ ਦੇ ਵਿੱਚ ਹੀ ਜਿੱਥੇ ਬੱਚੇ ਦੀ ਲੋੜ ਆ ਜਿੱਥੇ ਬੱਚੇ ਦੀ ਥੋੜੀ ਵੀਕਨੈਸ ਆ

ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਣ ਜਾਣਗੀਆਂ। ਬਸ ਧਿਆਨ ਵਿੱਚ ਗੁਰਬਾਣੀ, ਨੇਤਰਾਂ ਵਿੱਚ ਗੁਰੂ ਦਾ ਦੀਦਾਰ। ਕਹਿੰਦੇ ਨੇ ਕੀਰਤਨ ਵਿੱਚੋਂ ਹੀ ਕਈ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਜਾਂਦੇ। ਬਾਣੀ ਗੁਰੂ ਖੇਡ ਤੇ ਮਨ ਦੀ ਹੈ। ਇੱਥੇ ਬੈਠੇ ਹੀ ਗੋਇੰਦਵਾਲ ਸਾਹਿਬ ਹਾਜ਼ਰੀਆਂ ਗਵਾ, ਲੋਕਾਂ ਨੇ ਗੁਰੂ ਅਮਰਦਾਸ ਜੀ ਨੂੰ ਅਮਰੂ ਨਿਥਾਵਾ ਕਹਿ ਕੇ ਬੁਲਾਇਆ। ਇਸ ਦੇਸ਼ ਵਿੱਚ ਹੋਮਲੈਸੀਆ ਕਹਿ ਦਿੰਦੇ ਨੇ, ਜਿਹਦੇ ਕੋਈ ਥਾਂ ਨਾ ਹੋਵੇ, ਸਾਰੀ ਸਾਰੀ ਰਾਤ ਗਾਗਰ ਚੁੱਕੀ ਫਿਰਦਾ ਏ, ਕੌਣ ਡਿੱਗਦਾ ਫਿਰਦਾ ਏ, ਅਮਰੂ ਨਿਥਾਵਾ। ਪਰ ਕੌਣ ਜਾਣਦਾ ਸੀ ਜਿਸ ਨੂੰ ਤੁਸੀਂ ਨਿਥਾਵਾ ਕਹਿੰਦੇ ਹੋ, ਇਹ ਗੁਰੂ ਨਾਨਕ ਦੇ ਘਰ ਦਾ ਮਾਲਕ ਬਣ ਕੇ ਸਾਰੀ ਦੁਨੀਆਂ ਨੂੰ ਥਾਂ ਦੇਣ ਵਾਲਾ ਬਣੇ, ਸਾਰੀ ਦੁਨੀਆਂ ਨੂੰ ਖੁਸ਼ੀਆਂ ਦੇਣ ਵਾਲਾ ਬਣੇ। ਸੱਚੀ ਪਿਆਰਿਓ, ਸੰਗਿਆ ਨਾ ਕਰੋ, ਬੋਲਣ ਲੱਗਿਆ ਗੱਜ ਕੇ ਗਾਇਆ ਕਰੋ, ਕਦੇ ਕਦੇ ਐਸਾ ਸੁਭਾਗ ਸਮਾਂ ਮਿਲਦਾ।

ਕੀਤੀਆਂ ਆਪਣੀ ਆਪਣੀ ਰਸਨਾ ਤੇ। ਕਹਿੰਦੇ ਨੇ ਕੋਈ ਭਾਵਨਾ ਨਾਲ ਮਹਾਰਾਜ ਦਾ ਨਾਮ ਲਏ, ਦੁੱਖ ਦਲਿੱਦਰ ਦੌੜ ਜਾਂਦੇ, ਚੌਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ। ਇੰਨੀ ਬਖਸ਼ਿਸ਼ ਹੈ ਕਿਉਂਕਿ ਜੀਵਨ ਸੇਵਾ ਤੇ ਸਿਮਰਨ ਨਾਲ ਏਡਾ ਉੱਚਾ ਹੋ ਗਿਆ, ਰੱਬ ਹੀ ਬਣ ਗਏ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਭਾਵਨਾ ਨਾਲ ਤੁਸੀਂ ਸਾਰੇ ਗਾਇਓ, ਸਤਿਗੁਰੂ ਜਾਣੀ ਜਾਣਨੇ, ਬਿਨ ਬੋਲਿਆ ਸਭ ਕੁਛ ਜਾਣ, ਤੁਹਾਡੀਆਂ ਸਾਡੀਆਂ ਆਸਾਂ ਵੀ ਪੂਰੀਆਂ ਹੋਣ, ਪਰ ਨਾਲ ਨਾਲ ਉਹਦੇ ਦਰਸ਼ਨਾਂ ਦੀ ਪਿਆਸ ਨਾਮ ਬੰਦਗੀ ਦਾ ਪਹਿਰਾ ਬਣਿਆ।

ਬਖਸ਼ਿਸ਼ਾਂ ਜਦੋਂ ਵਰਤ ਜਾਂਦੀਆਂ ਨੇ, ਕਹਿੰਦੇ ਨੇ ਫਿਰ ਗੁਰੂ ਦਾ ਦੀਦਾਰ ਕੀਰਤਨ ਵਿੱਚ ਹੀ ਹੋ ਜਾਂਦਾ। ਇਹ ਬਾਣੀ ਜੋ ਜੀਓ ਜਾਣੇ ਕਿਸ ਅੰਤਰ ਰਵੇ ਹਰ ਨਾਮੇ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰੂ ਮਾਹੇ ਸਮਝ। ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਵਿੱਚੋਂ ਕਿਣਕਾ ਮਾਤਰੀ ਪਾਵੇ, ਤਬਦੀਲੀ ਆਵੇ, ਸੇਵਾ ਹੀ ਕਰਨੀ ਆ ਜਾਵੇ। ਜੈਸੀ ਭਾਵਨਾ 64 ਸਾਲ ਦੀ ਉਮਰ ਵਿੱਚ ਉਹਨਾਂ ਦੀ ਬਣੀ, ਸ਼ਾਇਦ ਕਿਸੇ ਦੀ ਬਣੀ। ਫਿਰ ਜਦੋਂ ਗੁਰੂ ਦੇਣ ਤੇ ਆਇਆ ਨਾ, ਦੁਨੀਆਂ ਦੀ ਭੇਟਾਵਾਂ ਛੋਟੀਆਂ ਪੈ ਗਈਆਂ। ਕਹਿੰਦੇ ਨੇ ਤੂੰ ਮੇਰਾ ਰੂਪ ਹੀ ਬਣ ਜਾ, ਤੂੰ ਮੇਰੇ ਨਾਲੋਂ ਵੀ ਅੱਗੇ ਨਿਕਲ ਗਿਆ। ਦੁਨੀਆਂ ਅਮਰੂਨੀ ਥਾਵਾਂ ਕਹਿੰਦੀ ਹੈ, ਪਰ ਗੁਰੂ ਨਾਨਕ ਦੇ ਘਰ ਦੀਆਂ ਵੱਡੀਆਂ ਹੀ ਆ। ਦੇਖੋ ਕਰੋੜਾਂ ਦੁਨੀਆਂ ਨੂੰ ਥਾਂ ਦੇਣ ਵਾਲਾ ਬਣਾ, ਬ੍ਰਹਿਮੰਡ ਦਾ ਮਾਲਕ ਬਣ ਗਿਆ। ਇਸ ਕਰਕੇ ਇੱਕ ਵਾਰੀ ਅਸੀਂ ਬੋਲਾਂਗੇ, ਇੱਕ ਵਾਰੀ ਸਾਰੀਆਂ ਸੰਗਤਾਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ, ਉਹਨਾਂ ਦੇ ਹੀ ਵਚਨ ਆਪਾਂ ਗਾ ਰਹੇ ਹਾਂ।

ਇੱਕ ਵਾਰੀ ਸਾਰੇ ਰਲ ਕੇ ਬੋਲੋ, ਨਾਲ ਹੀ ਸਮਾਪਤੀ ਕਰਾਂਗੇ। ਦਾਤਾਂ ਮਹਾਰਾਜ ਅੱਜ ਵੀ ਲੈ ਕੇ ਬੈਠੇ ਨੇ, ਇਹ ਨਾ ਸਮਝ ਲੈਣਾ ਸਰੀਰ ਕਰਕੇ ਚਲੇ ਗਏ ਤੇ ਸਾਰਾ ਕੁਝ ਨਾਲ ਹੀ ਲੈ ਕੇ, ਨਹੀਂ। ਅੱਜ ਵੀ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ਾਂ ਲੈ ਕੇ ਬੈਠੇ, ਬੱਚੇ ਨੂੰ ਜਿਉਂਦਾ ਕੀਤਾ ਤੇ ਨਾਲ ਅਰਦਾਸ ਇਹ ਕੀਤੀ ਗੋਇੰਦਵਾਲ, ਜਿੰਨਾ ਚਿਰ ਸਰੀਰ ਕਰਕੇ ਅਸੀਂ ਬੈਠੇ ਹਾਂ ਕੋਈ ਵੀ ਬੱਚਾ ਇਸ ਨਗਰ ਦਾ ਕਿਸੇ ਦੀ ਵੀ ਮੌਤ ਨਹੀਂ ਹੋਈ। ਇੱਡੀ ਅਵਸਥਾ ਦੇ ਮਾਲਕ ਸੀ, ਸਾਨੂੰ ਨਾਲ ਨਾਲ ਸੋਝੀ ਦੇ ਰਹੇ ਨੇ ਵੀ ਸਾਰੀਆਂ ਦਾਤਾਂ ਲੈ ਕੇ ਅੱਜ ਵੀ ਬੈਠੇ ਨੇ, ਪਰ ਮਿਲਦੀਆਂ ਉਹਨਾਂ ਨੂੰ ਜਿਹੜੇ ਉਹਨੂੰ ਪਾ ਜਾਂਦੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਪਾਵੇ ਤਿਸ ਦੇ, ਤੇ ਤੁਸੀਂ ਪਾਏ ਹੋਏ ਹੋ ਨਾ, ਤਾਂ ਹੀ ਬੈਠੇ ਹੋ ਗੁਰੂ ਦੀ ਗੋਦ ਵਿੱਚ। ਸਤਿਗੁਰੂ ਮਨ ਕਰਕੇ ਤੇਰੇ ਨਾਲ ਬਣ ਜਾਏ, ਰੂਹ ਕਰਕੇ ਦਿਲ ਕਰਕੇ ਤੇਰੇ ਨਾਲ ਬਣ ਜਾਏ, ਮੇਰਾ ਜੀਵਨ ਪਰਵਾਨ ਹੋ ਜਾਏ।

ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਪਿਛਲੇ ਦਿਨਾਂ ਵਿੱਚ ਵੀ ਸਿੱਖ ਗੁਰਦੁਆਰਾ ਸਹਿਨੋ ਜੀ ਸਮੂਹ ਪ੍ਰਬੰਧਕ ਵੀਰਾਂ ਨੇ ਇਹ ਉਪਰਾਲਾ ਮਹਾਰਾਜ ਜੀ ਦੇ ਆਗਮਨ ਪੁਰਬ ਦਾ ਮਨਾਉਣ ਦਾ ਕੀਤਾ। ਪਰ ਅੱਜ ਫੇਰ ਸਾਰਾ ਦਿਨ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਕਹਿੰਦੇ ਨੇ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣਿਆ। ਤੇ ਸਤਿਗੁਰੂ ਨਾਲ ਇਹ ਵੀ ਕਹਿ ਰਹੇ ਨੇ, ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰੂ ਦੇਖਿਆ ਜਾ। ਜਿਹੜੇ ਮਹਾਰਾਜ ਨੂੰ ਧੰਨ ਧੰਨ ਕਹਿੰਦੇ ਨੇ, ਉਹਨਾਂ ਦੀ ਵੀ ਦੁਨੀਆਂ ਵਿੱਚ ਕਾਰੋਬਾਰ ਦੀ ਧੰਨ ਧੰਨ ਹੋ ਜਾਂਦੀ। ਸਭਨਾਂ ਦਾ ਧੰਨਵਾਦ ਜੀ। ਅਗਲਾ ਪ੍ਰੋਗਰਾਮ ਆਪਾਂ ਸਲੋਕ ਦਾ ਪੜ੍ਹਾਂਗੇ ਤੇ ਨਾਲ ਹੀ ਅਰਦਾਸ ਹੋਵੇਗੀ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ।

ਸਤਸੰਗਤ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਆਸ਼ਪਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਧਿਆਏ ਫਿਰ ਅੰਕਿਤ ਕੁਰ ਤੇ ਅਮਰਦਾਸ ਰਾਮਦਾਸ ਸਿਵੇ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਾਨੂੰਨ ਦੇ ਆਵੈ ਤਾਏ ਸਭ ਥਾਈ ਫਿਰ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਫਿਰ ਸਹਾਏ ਦਸਾਂ ਪਾਤਸ਼ਾਹ ਦੇ ਪਿਤਰਾਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਵਾਹੀ ਦੇਖ ਨਿੜ ਕੀਤਾ ਤੇਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਦਰ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸਿਆਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸਿੱਧੇ ਕੇ ਸਰਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਦਰ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਬੰਧ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਜਿਤ ਆਮਣ ਕਾਸਾ ਦੇ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤੋਂ ਰਚਿਆ ਰਿਆਇਤ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਚ ਪੰਚਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਮੁਰਬਾਨੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਵਾਜ ਪੰਜ ਸਰਦਾਰ ਸਾਹਿਬ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਮਸ਼ਹੂਰਿਆ ਗਿਆ ਹੈ ਉਹਨਾਂ ਕੋਲ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨਿਆਸਰਾਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੋ ਧੰਨ ਧੰਨ ਦੱਸਿਆ ਮੈਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਧੰਨ ਧੰਨ ਦੱਸਾਂ ਪਾਣੀ ਪੁੱਤਰ ਆਤਮਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਦੋਏ ਕਰ ਜੋੜ ਕਰੋ ਅਰਦਾਸ ਤੁਸੀਂ ਭਾਵੇ ਤਾਣੇ ਰਾਸ ਇਹ ਕੀ ਬਨਵਾਸ ਜੀ ਆਪ ਦੇ ਚੰਨ ਕਾਉਣਾ ਦੀ ਅਰਦਾਸ ਵੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਲੈ ਕੇ ਦਿੱਤਾ ਜੀ ਅੱਜ ਦੇ ਆਪ ਦੇ ਹਫਤਾਰੀ ਕਥਕ ਦਰਬਾਰ ਆਪ ਦੇ ਚੰਨ ਆਰੰਭ ਹੋਏ ਨੇ ਤਾਂ ਜਿਸ ਵਿੱਚ ਰਾਗੀ ਸਿੰਘਾਂ ਨੇ ਪਿੱਤਰ ਗੁਰਬਾਣੀ ਦੇ ਕੀਰਤਨ ਗਾਇਨ ਕੀਤੇ ਨੇ ਵਿਦਵਾਨ ਵੀਰਾਂ ਨੇ ਕਥਾ ਵਿਚਾਰਾ ਕੀਤੀਆਂ ਸਰ ਕਿਰਪਾ ਕਰੋ ਉਹ ਅਜਾਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚ ਕਰ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਸ਼ਾਂਤ ਇਕਬਾਲ ਦਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਚਾਨੀ ਬਾਰ ਬੁੱਧੀ ਬਖਸ਼ਿਸ਼ ਕਰੋ ਅੱਜ ਇਸ ਖੁਸ਼ੀ ਵਿੱਚ ਆਪ ਜਰ ਕੇ ਸਕਦਾ ਹਾਂ ਸਰਦਾਰ ਕਰਨੈਲ ਸਿੰਘ ਬੀਬੀ ਨਵਦੀਪ ਕੌਰ ਆਪਣੀ ਪੁੱਤਰੀ ਸਰਦਾਰ ਅਰਸ਼ਦੀਪ ਸਿੰਘ ਬੀਬੀ ਰਵੀਨਾ ਕੌਰ ਆਪਣੀ ਪੁੱਤਰੀ ਬੱਚੀ ਨੂਰ ਕੌਰ ਦੇ ਜਨਮਦਿਨ ਦੀ ਖੁਸ਼ੀ ਦਿੱਤਾ ਅੱਜ ਆਪ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਹਫਤਾ ਕੀ ਦਰਬਾਰ ਦੀ ਤਨ ਮਨ ਧੰਨ ਸੇਵਾ ਕਰ ਦਿੱਤਾ ਜੀ ਜਿਨ੍ਹਾਂ ਨੇ ਪਸਰੋਜ ਪਿੱਤਰ ਕਮਾਨ ਦੇ ਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸਨ ਆਪ ਦੀ ਬਖਸ਼ਿਸ਼ ਵੀ ਦਿੱਤਾ ਜੀ ਖੰਡ ਪਾਠ ਦਾ ਨਿਰਵਿਘਨ ਦਸਿਆ ਪੂਰਨ ਭੋਗ ਪਏ ਹਨ ਆਪ ਦੇ ਚਰਨ ਪਿੱਤਰ ਕਮਾਨ ਦੇ ਕੀਰਤਨ ਬਾਦਸ਼ਾਹ ਜੀ ਨੇ ਕਿਰਪਾ ਕਰ ਦਿੱਤਾ ਜੀ ਬਖਸ਼ਿਸ਼ ਕਰੋ ਮਿਹਰ ਕਰਦੇ ਹਾਂ ਬੱਚੀ ਨੂਰ ਕੌਰ ਨੂੰ ਤੰਦਰੁਸਤੀ ਬਖਸ਼ੋ ਬੱਚੀ ਨੂੰ ਲੰਮੀ ਆਜੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦੀ ਆਗਿਆ ਕਾਰ ਬਖਸ਼ ਕਰਨ ਦਿੱਤਾ ਬੱਚੀ ਨੂੰ ਗੁਰਸਿੱਖੀ ਦਾਜ ਬਖਸ਼ਿਸ਼ ਕਰਕੇ ਉੱਚੀ ਵਿਦਿਆ ਦਾਜ ਬਖਸ਼ੋ ਸੇਵ ਗੁਰੂ ਆਦਿ ਵਿੱਚ ਸੁੱਖ ਸ਼ਾਂਤੀ ਚੱਡ ਕਰਨਾ ਕਰਨੀ ਕਿਸੇ ਇੱਕ ਦਿੱਤਾ ਸੇਵ ਕੌਣ ਡੰਗਰਾਂ ਦੇ ਗੰਜ ਤੁਰ ਸਿਆਰੇ ਪ੍ਰਵਾਨ ਕਰੋ ਬੇਅੰਤ ਬੇਅੰਤ ਮਾਇਰ ਸਿਆਹੀ ਚਾਨੇ ਪ੍ਰਵਾਨ ਕਰਨੀ ਕਮਾਈਆਂ ਸਬਰ ਕਰੋ ਜੀ ਪਰਿਵਾਰ ਅਨੁਸਾਰ ਪਿੱਤਰ ਮਾਰੇ ਸੇਵਾ ਅੰਗੀਕਾਰ ਕਰਨੇ ਸੇਵਕਾਂ ਨੇ ਹਮੇਸ਼ਾ ਵਾਸਤੇ ਪੜਦੇ ਟੱਕੋ ਕਿਰਪਾ ਕਰੋ ਦਿੱਤਾ ਜੀ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਤੇ ਆਈਆਂ ਸਭ ਸੰਗਤਾਂ ਦੇ ਆਲ ਜੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰਜ ਤੇਰ ਪਰ ਭੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਦਿੱਤਾ ਆਪ ਚਾਨਣ ਸੇਵਾ ਕਰ ਰਹੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਰਜਿਕਰਾ ਬਖਸ਼ੋ ਅਤੇ ਸਦਾ ਆਈਏ ਸਦਰਾ ਆਪਣੇ ਚਾਨਣ ਸੇਵਾ ਦੀ ਦਾਜ ਬਖਸ਼ਣਾ ਦੀ ਪਾਲਦਾ ਕਰੋ ਗਰੀਬ ਨਵਾਜ ਕਿਰਪਾ ਕਰੋ ਜੀ ਰਾਜ ਆਵਦਾਰ ਕਸ਼ਵਾਦਾਰ ਭਾਈ ਨਰਿੰਦਰ ਸਿੰਘ ਸੰਧੂ ਪਰਿਵਾਰ ਦੀ ਚਾਰਜ ਕਰਨ ਵਾਸਤੇ ਬੇਅੰਤ ਮਾਇਆ ਦਾ ਖਾਲਸ ਚਾਨਣ ਪ੍ਰਵਾਨ ਕਰੋ ਗਰੀਬ ਨਵਾਜ ਸੇਵਕਾਂ ਨੂੰ $5,000 ਬਿਲਡਿੰਗ ਫੰਡ ਵਾਸਤੇ ਭੇਟਾ ਕੀਤਾ ਸੇਵਕਾਂ ਦੀ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ੋ ਸੇਵਾ ਲਿਖ ਕੇ ਲਾਓ ਕਮਾਈਆਂ ਸਫਲ ਕਰੋ ਜੀ ਕਿਰਪਾ ਕਰੋ ਦਿੱਤਾ ਸੁਖੀ ਪਰਿਵਾਰ ਵਿਰਧੀ ਪਰਿਵਾਰ ਸੁੱਖ ਪਰਿਵਾਰ ਪਰਿਵਾਰ ਚਾਡੀ ਕਲਾ ਵਾਸਤੇ ਬਿਹਤ ਮਾਨਕ ਹਾਜ਼ਰ ਪ੍ਰਵਾਨ ਕਰੋ ਇਹਨਾਂ ਪਰਿਵਾਰ ਸੁੱਖ ਰੱਖੋ ਚਾਡੀ ਕਲਾ ਬਖਸ਼ਿਸ਼ ਕਰੋ ਦਿੱਤਾ ਸੇਵਕਾਂ ਜੀ ਮੈਂ ਚੌਪੜ ਸਾਹਿਬ ਦੇ 21 ਪਾਠ ਕੀਤੇ ਦਿੱਤਾ ਜੀ ਆਪ ਦੇ ਚਰਨਾਂ ਧੰਨਵਾਦ ਕਰਦੇ ਬਿਹਤ ਮਾਨਕ ਹਾਜ਼ਰ ਪ੍ਰਵਾਨ ਕਰੋ ਗਰੀਬ ਰਾਏ ਕਿਰਪਾ ਕਰੋ ਪਾਠ ਕਰਦੇ ਸੇਵਾ ਕਰਦੇ ਭੁਲਾਈ ਮਾਈ ਬਖਸ਼ੋ ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰੋ ਅਤੇ ਅੱਗੋਂ ਵਾਸਤੇ ਸ਼ੋਧ ਤੇ ਬਦਰਵਾਨੀ ਤਾਰੀ ਮਨ ਬੁੱਧੀ ਬਖਸ਼ਿਸ਼ ਕਰੋ ਕਿਰਪਾ ਕਰੋ ਦਿੱਤਾ ਜੀ
ਖਾਲਸਾ ਪੰਥ ਬਣ ਸੇ ਕੌਮ ਚ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਨਾਲ ਬਖਸ਼ੋ, ਚਾਨਾ ਨਾ ਜੋੜੋ, ਗੁਰਬਾਣੀ ਦਾ ਪਿਆਰ ਬਖਸ਼ੋ, ਹਰ ਮੈਦਾਨ ਜਵਾਨ ਫਤਿਹ ਬਖਸ਼ ਕਰਨ ਦੀ ਬਾਲਦਾ ਕਰੋ ਜੀ, ਗਰੀਬਾਂ ਦੀ ਕਿਰਪਾ ਕਰੋ, ਦੂਰ ਦੁਰਾਡੇ ਘਰਾਂ 'ਚ ਬੈਠੀਆਂ ਲਾਈਵ ਕਰਦਾ ਕੀਰਤਨ ਸਰਮਕਾਰੀਆਂ ਸਾਰੇ ਸੰਗਤਾਂ ਦੀ ਹਾਲ ਜੀ ਪ੍ਰਵਾਨ ਕਰੋ, ਘੜੀਆਂ ਲਿਖਣ ਆਓ, ਸਾਰਾ ਆਪਣੇ ਬਖਸ਼ਿਸ਼ ਕੀਤੀ ਹੈ ਸੰਗਤਾਂ ਉਦੋਂ ਬਖਸ਼ਣ, ਸੰਗਤਾਂ ਆਪਣੇ ਚਾਨਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ, ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਰਾ ਕਾਰੀ ਚੰਨਿਆ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀ ਕਮਾਈਆਂ ਸਫਲ ਕਰੋ, ਕਾਰਜ ਵੱਧ ਵਧਾ, ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ, ਗੁਰੂ ਜੀ ਮਹਾਰਾਜ ਬਖਸ਼ ਕਰੋ ਦਤਾਰ ਜੀ, ਮੇਰਾ ਕਰਿਆਓ, ਸੇਵਾ ਪ੍ਰਵਾਨ ਕਰੋ, ਭੁੱਲਾ ਚੁਕਾਈ ਮਾਹ ਬਖਸ਼ੋ, ਪਿੱਤਰ ਨਾਮ ਬਖਸ਼ਿਆ ਉਪਰੰਤ ਆਗਾ ਬਖਸ਼ੋ, ਸੁਖਾਸਨ ਕਰਨ ਦੀ ਕਿਰਪਾ ਕਰੋ, ਕਿਰਪਾ ਆਗਾ ਬਖਸ਼ੋ, ਮੇਰੇ ਪਰ ਸਿੱਧ ਰੱਖੋ, ਰਹਿੰਦੇ ਘਰ ਸਵਾਰ ਕੇ ਚੰਨਾ ਦਰਵਾਜ਼ ਬਣਾਓ, ਸ਼ੁੱਧ ਅਤੇ ਪਿੱਤਰ ਸੇਵਾ ਲੈਣ ਦੀ ਕਿਰਪਾ ਦਿੱਤਾ, ਸਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਜਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਗੋਜ ਸ਼ਬਦ ਮੈਂ

सुनिहार सत्रियाकाल। वाहे गुरु जी का खालसा, वाहे गुरु जी की।

ਸਤਨਾਮ ਵਾਹਿਗੁਰੂ ਸਾਹਿਬ ਜੀ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਦਰਸ਼ਨ ਦੇਖ ਜਿਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ ਪਿਰ ਨਿਰਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਰਿਟੇ ਸ਼ਬਦ ਬੁਝਾਏ ਤੇਗ ਬਹਾਦਰ ਸਿਮਰੀਐ ਕਰਨੋ ਆਵੇ ਧਾਈ ਸਪਤਾਈ ਹਮਨਸਾ ਦਸੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਪਤਾਈ ਹਮਨਸਾ ਦਸੀ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਤਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ ਏ ਨਿਮਾਣਿਆਂ ਦੇ ਮਾਣੇ ਤਾਣੀਆਂ ਦੇ ਤਾਣੀ ਓਟੀਆਂ ਦੀ ਓਟਨੀ ਆਤਰੀਆਂ ਦੇ ਆਤਰੀ ਧੰਮ ਧੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਤਸ਼ਾਹ ਜੀਓ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋੜਨ ਚੇ ਪਾਸੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੁਖਨ ਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੇ ਪ੍ਰਬੰਧ ਚੇ ਪਾਤਸ਼ਾਹ ਪਵਿੱਤਰ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸੁਕਰਸ਼ਨ ਕੀਤੇ ਗਏ ਸੱਚੇ ਪਾਤਸ਼ਾਹ ਜੀ ਭਾਈ ਸਾਹਿਬ ਜੀ ਜੇ ਪਾਠ ਕੀਤੇ ਬਾਣੀ ਪੜ੍ਹਦੀਆਂ ਆਪ ਜੀ ਦੀ ਸੇਵਾ ਸੰਭਾਲ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਣੀ ਅੱਗੇ ਤੋਂ ਸੁੱਧ ਤੇ ਸਪਟ ਬਾਣੀ ਪਰੰਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਪੜੀ ਸੁਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਵਸਾਉਣਾ ਦਰ ਆਈ ਸਾਧ ਸਿੰਘ ਦੀ ਹਾਜ਼ਰੀ ਵਾਲੇ ਕੇ ਲਾਵਣੀ ਤਿਲਪੁਲ ਭੇਟਾਂ ਮੰਦਰ ਤੇ ਪ੍ਰਵਾਨ ਕਨੀਆਂ ਸੰਗਤਾਂ ਨੂੰ ਆਪਣੇ ਤਰਨਾ ਨਾਲ ਜੋੜ ਕੇ ਰੱਖਣਾ ਆਪਣੇ ਨਾਮ ਦਾ ਵਾਸਤਾ ਬਚਕਣ ਚ ਸਤਿਗੁਰੂ ਜੀਓ ਸੰਗਤਾਂ ਦੀ ਸੇਵਾ ਦਰ ਪ੍ਰਵਾਨ ਕਨੀਆਂ ਕਦਮ ਕਦਮ ਲਿਖੇ ਲਾਉਣ ਚੇ ਪਾਤਸ਼ਾਹ ਜੀਓ ਇਸ ਵੇਲੇ ਆਪ ਜੀ ਦੇ ਸੁਖਰਸ਼ਨ ਧਿਆਨ ਚੇ ਪਾਸੀ ਸੰਗਤਾਂ ਸੇਵਾਦਾਰ ਆਪ ਜੀ ਦੇ ਹਜ਼ੂਰ ਹਾਜ਼ਰ ਚੇ ਪਾਤਸ਼ਾਹ ਜੀਓ ਆਪ ਜੀ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਸਹੀ ਪਿਆਰੇ ਮਿਲ ਜੀ ਨਾਮ ਲਿਆਪ ਜੀ ਦਾ ਨਾਮ ਚਿੱਤੀ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ

0: ਸ਼ਾਬਾਸ਼ ਸਾਰੇ ਜਿਹੜੇ ਸਟੇਜ ਦੇ ਨਾਲ ਬੈਠੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ। ਹੁਣ ਦੋ ਸ਼ਬਦ ਨੇ, ਸੋ ਮੈਨੂੰ ਪਤਾ ਲੱਗੇ ਕਿ ਛੋਟੇ ਬੱਚਿਆਂ ਸ਼ਬਦ ਪਹਿਲਾਂ ਹੈ ਜਾਂ ਵੱਡੇ ਦਾ, ਸੋ ਅਸੀਂ ਵੱਡੇ ਬੱਚਿਆਂ ਨੂੰ ਪੜ੍ਹਾ ਲਈਏ। ਚਿੰਤਾ ਛੋਟਾ ਗਰੁੱਪ ਨਹੀਂ ਆਇਆ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਹੁਣ ਤੱਕ ਬੱਚੇ ਸਟੇਜ 'ਤੇ ਆ ਰਹੇ ਨੇ ਜਿਨ੍ਹਾਂ ਨੇ ਕੋਈ ਸ਼ਬਦ ਪ੍ਰੈਜੈਂਟ ਕਰ ਰਹੇ ਨੇ, ਮੈਂ ਆਪ ਜੀ ਨਾਲ ਕੁਛ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ। ਆਪ ਸਭ ਜੀ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨਵਾਂ ਪ੍ਰੋਜੈਕਟ, ਕੰਸਟਰਕਸ਼ਨ ਪ੍ਰੋਜੈਕਟ ਸ਼ੁਰੂ ਹੋ ਚੁੱਕਾ ਹੈ। ਉਹ ਹੈ ਕਿ ਅਸੀਂ ਜਿਹੜੇ ਸਾਡੇ ਕੋਲ ਦੋ ਫਰੰਟ ਹਾਲ ਸਨ ਉਹਨਾਂ ਨੂੰ ਡਬਲ ਸਟੋਰੀ ਬਣਾਉਣਾ ਹੈ। ਉਸ ਦਾ ਸਾਡੇ ਸਕੂਲ ਨੂੰ ਬਹੁਤ ਫਾਇਦਾ ਹੋਏਗਾ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਜਦੋਂ ਸਾਡੀਆਂ ਕਲਾਸਾਂ ਨੌਰਥ ਹਾਲ ਵਿੱਚ ਲੱਗਦੀਆਂ ਸਨ ਉਹ ਬਹੁਤ ਹੀ ਕਰਾਊਡਿਡ ਹੁੰਦੀਆਂ ਸੀ ਅਤੇ ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਮੁਸ਼ਕਲ ਆਉਂਦੀ ਸੀ। ਇਸੇ ਤਰ੍ਹਾਂ ਹੀ ਨਿੱਕੇ ਬਾਲ ਦੀ ਕਲਾਸ ਉੱਪਰ ਹੁੰਦੀ ਸੀ, ਕਦੀ ਕਦੀ ਉੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਹੁੰਦੇ ਨੇ ਜਾਂ ਉੱਥੇ ਹੋਰ ਪ੍ਰੋਗਰਾਮ ਚੱਲ ਰਹੇ ਹੁੰਦੇ ਨੇ, ਤਾਂ ਵੀ ਬੱਚਿਆਂ ਨੂੰ ਇੰਟਰਫੀਰੈਂਸ ਹੁੰਦੀ ਹੈ। ਤਾਂ ਜਦੋਂ ਨਵੇਂ ਹਾਲ ਬਣ ਜਾਣਗੇ ਤਾਂ ਸਾਡੇ ਕੋਲ ਬੱਚਿਆਂ ਵਾਸਤੇ ਪੂਰਾ ਪ੍ਰਬੰਧ ਹੋਏਗਾ। ਜਦੋਂ ਤੁਸੀਂ ਹੁਣ ਆ ਕੇ ਦੇਖਦੇ ਹੋ ਕਿ ਬੱਚਿਆਂ ਦੀਆਂ ਕਲਾਸਾਂ ਇਸ ਵੱਡੇ ਹਾਲ ਵਿੱਚ ਲੱਗੀਆਂ ਹੋਈਆਂ ਨੇ, ਤੁਸੀਂ ਦੇਖਦੇ ਹੋ ਕਿ ਕਿੰਨੀ ਸ਼ਾਂਤੀ ਹੁੰਦੀ ਹੈ ਅਤੇ ਕਿੰਨੇ ਪਿਆਰ ਦੇ ਨਾਲ ਬੱਚੇ ਪੜ੍ਹ ਰਹੇ ਹੁੰਦੇ ਨੇ। ਸੋ ਉਹ ਜਿਹੜੇ ਹਾਲ ਬਣ ਰਹੇ ਹਨ ਉਹਦੇ ਫਾਇਦੇ ਸਕੂਲ ਨੂੰ ਵੀ ਬਹੁਤ ਹਨ, ਗੁਰਦੁਆਰਾ ਸਾਹਿਬ ਨੂੰ ਵੀ ਬਹੁਤ ਹਨ, ਪਰ ਅਸੀਂ ਸਾਰਿਆਂ ਨੇ ਇਸ ਦੇ ਵਿੱਚ ਹਿੱਸਾ ਜ਼ਰੂਰ ਪਾਉਣਾ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਬੇ ਏਰੀਆ ਦੇ ਵਿੱਚ ਕੁਛ ਵੀ ਬਣਾਉਣਾ ਬੜਾ ਮਹਿੰਗਾ ਪੈਂਦਾ। ਸੋ ਸਾਡਾ ਇਹ ਵਿਚਾਰ ਹੈ ਕਿ ਅਸੀਂ ਇੱਕ ਸਾਲ ਦੇ ਵਿੱਚ ਇਹਨਾਂ ਹਾਲਾਂ ਵਾਸਤੇ ਕਰੀਬ ਸਕੂਲ ਕੋਲੋਂ $5,00,000 ਇਕੱਠੇ ਕਰੀਏ। ਉਸ ਐਡਾ ਔਖਾ ਵੀ ਨਹੀਂ ਗਾ, ਕਿਉਂਕਿ ਸਾਡੇ ਕੋਲ ਕਰੀਬ 450 ਪਰਿਵਾਰ, ਜਦੋਂ ਅਸੀਂ ਸਾਰੇ ਸੇਵਾਦਾਰ ਪੇਰੈਂਟਸ ਅਤੇ ਨਾਲ ਆਪਣੇ ਜਿਹੜੇ ਟੀਚਰਸ ਨੇ ਉਹ ਗਿਣਦੇ ਹਾਂ ਤਾਂ 450 ਤੋਂ ਉੱਪਰ ਪਰਿਵਾਰ ਸਕੂਲ ਦੇ ਨਾਲ ਜੁੜੇ ਹੋਏ ਹਨ। ਅਤੇ ਜੇ ਸਾਰੇ ਅਸੀਂ$1,000 ਵੀ ਡੋਨੇਟ ਕਰੀਏ ਐਵਰੇਜ, ਕੁਛ ਮੈਨੂੰ ਉਮੀਦ ਹੈ ਕਿ ਜ਼ਿਆਦਾ ਵੀ ਕਰ ਸਕਦੇ ਨੇ, ਸ਼ਾਇਦ ਕੁਛ ਘੱਟ ਕਰ ਸਕਣ ਆਪਣੀ ਵਿੱਤ ਦੇ ਅਨੁਸਾਰ, ਤਾਂ ਅਸੀਂ ਸਾਰੇ ਜੇ ਦਿਲ ਖੋਲ੍ਹ ਕੇ ਇਸ ਵਿੱਚ ਹਿੱਸਾ ਪਾਈਏ ਤਾਂ ਅਸੀਂ ਇਸ ਨੂੰ ਬੜੀ ਜਲਦੀ ਇਸ ਟੀਚੇ ਨੂੰ ਪੂਰਾ ਕਰ ਸਕਦੇ ਹਾਂ। ਇਸ ਬਾਰੇ ਮੈਂ ਤੁਹਾਨੂੰ ਚਿੱਠੀ ਵੀ ਲਿਖਾਂਗਾ, ਈਮੇਲ ਪਾਵਾਂਗਾ ਸਾਰਿਆਂ ਨੂੰ, ਤਾਂ ਪਲੀਜ਼ ਉਸ ਨੂੰ ਦੇਖਣਾ। ਅਤੇ ਸਾਡੀ ਵੈਬਸਾਈਟ ਜੋ ਹੈ khalsaschool.us, ਉਸ ਦੇ ਉੱਤੇ ਤੁਸੀਂ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਡੋਨੇਸ਼ਨ ਦੇ ਸਕਦੇ ਹੋ ਸਾਰੇ, ਇੱਕ ਤੁਸੀਂ 10 ਮਹੀਨੇ $100 ਦੇ ਕੇ ਵੀ $1,000 ਕਰ ਸਕਦੇ ਹੋ। ਤੁਸੀਂ ਹੋਰ ਵੀ ਤਰੀਕਿਆਂ ਨਾਲ ਕਰ ਸਕਦੇ ਹੋ, ਜਿਹੜੇ ਕੰਪਨੀਆਂ ਵਿੱਚ ਕੰਮ ਕਰਦੇ ਨੇ ਉਹ ਕੰਪਨੀਆਂ ਮੈਚ ਕਰ ਦਿੰਦੀਆਂ ਨੇ ਅਤੇ ਉਹ ਵੀ ਉਸ ਤਰੀਕੇ ਦੇ ਨਾਲ ਵੀ ਤੁਸੀਂ ਡੋਨੇਟ ਕਰ ਸਕਦੇ ਹੋ। ਸੋ ਬੇਨਤੀ ਹੈ ਕਿ ਇਸ ਨੂੰ ਇਗਨੋਰ ਨਹੀਂ ਕਰਨਾ, ਇਸ ਰਿਕੁਐਸਟ ਨੂੰ, ਅਤੇ ਸਾਰਿਆਂ ਨੇ ਆਪਾਂ ਨੇ ਮਿਲ ਜੁਲ ਕੇ ਹਿੱਸਾ ਪਾਉਣਾ ਹੈ। ਅਤੇ ਅਸੀਂ ਐਤਕੀ ਜੋ ਵੈਬਸਾਈਟ ਹੈ ਅਸੀਂ ਉਸ 'ਤੇ ਅਗਲੇ ਸਾਲ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ ਕੱਲ੍ਹ ਤੋਂ, ਤਾਂ 31 ਮਈ ਤੱਕ ਬੇਨਤੀ ਹੈ ਕਿ ਸਾਰੇ ਬੱਚੇ ਜਿਹੜੇ ਇਸ ਵੇਲੇ ਰਜਿਸਟਰ ਨੇ ਉਹ ਅਗਲੇ ਸਾਲ ਦੀ ਰਜਿਸਟ੍ਰੇਸ਼ਨ ਕਰਵਾ ਲਓ। ਉਸ ਵਿੱਚ ਅਸੀਂ 10% ਤੁਹਾਨੂੰ ਫੀਸ ਦੀ ਵੀ ਡਿਸਕਾਊਂਟ ਦੇ ਰਹੇ ਹਾਂ, ਕਿਉਂਕਿ ਸਾਡਾ ਕੰਮ ਸੌਖਾ ਹੋ ਜਾਂਦਾ ਜੇ ਰਜਿਸਟ੍ਰੇਸ਼ਨ ਜਲਦੀ ਹੋ ਜਾਏ, ਤਾਂ ਅਸੀਂ ਬੱਚਿਆਂ ਵਾਸਤੇ ਸਾਰੀਆਂ ਕਿਤਾਬਾਂ ਦਾ ਜੋ ਵੀ ਸਾਨੂੰ ਲੋਜਿਸਟਿਕਸ ਚਾਹੀਦੀ ਹੈ ਉਹਦਾ ਪ੍ਰਬੰਧ ਚੰਗੀ ਤਰ੍ਹਾਂ ਕਰ ਸਕਦੇ ਹਾਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਬੱਚਿਆਂ ਦੀ ਰਜਿਸਟ੍ਰੇਸ਼ਨ ਵੀ ਕਰਵਾ ਲਓ khalsaschool.us 'ਤੇ ਜਾ ਕੇ, ਉੱਥੇ ਸਾਰੀ ਡਿਟੇਲਸ ਅਵੇਲੇਬਲ ਨੇ। ਅਤੇ ਕੀਰਤਨ ਵਾਚ ਦੀਆਂ ਰਜਿਸਟ੍ਰੇਸ਼ਨ ਵੀ, ਸਿੱਖ ਹੈਰੀਟੇਜ ਸਿੰਫਨੀ ਦੀ ਰਜਿਸਟ੍ਰੇਸ਼ਨ ਵੀ, ਅਤੇ ਆਪਣੇ ਜੋ ਖਾਲਸਾ ਸਕੂਲ ਦੀਆਂ ਗੁਰਮਤ ਅਤੇ ਗੁਰਮੁਖੀ ਦੀਆਂ ਕਲਾਸਾਂ ਨੇ ਉਹਨਾਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਲਵੋ। ਸੋ ਦੋ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ, ਨਾਲੇ ਬੱਚਿਆਂ ਦੇ ਹੁਣ ਫਾਈਨਲ ਆਉਣ ਵਾਲੇ ਨੇ, ਤੁਹਾਨੂੰ ਸਟੱਡੀ ਗਾਈਡਸ ਪਹੁੰਚ ਚੁੱਕੀਆਂ ਨੇ, ਸੋ ਪਲੀਜ਼ ਬੱਚਿਆਂ ਦੀ ਤਿਆਰੀ ਵੀ ਕਰਵਾਓ। ਅਤੇ ਇੱਕ ਹੋਰ ਬੇਨਤੀ, 31 ਤਰੀਕ ਨੂੰ ਸਾਡੇ ਸਕੂਲ ਦੀ ਗ੍ਰੈਜੂਏਸ਼ਨ ਹੈ, ਸਾਰੇ ਪਰਿਵਾਰਾਂ ਨੂੰ ਬੇਨਤੀ ਹੈ ਕਿ ਇਸ ਮੇਨ ਹਾਲ ਵਿੱਚ ਜ਼ਰੂਰ ਪਹੁੰਚਣਾ ਤੁਸੀਂ, ਉਹ ਪ੍ਰੋਗਰਾਮ ਆਪ ਜੀ ਤੱਕ ਪਹੁੰਚੇਗਾ, ਤਾਂ ਹੀ ਜਿਹੜੇ ਛੋਟੇ ਬੱਚੇ ਵੱਡੇ ਬੱਚਿਆਂ ਨੂੰ ਗ੍ਰੈਜੂਏਟ ਹੁੰਦੇ ਦੇਖਣਗੇ ਅਤੇ ਉਹਨਾਂ ਦੇ ਮਨ ਵਿੱਚ ਵੀ ਚਾਅ ਆਏਗਾ। ਸੋ ਅਸੀਂ ਸਾਰਿਆਂ ਨੇ ਇਸ ਵਿੱਚ ਧਿਆਨ ਦੇਣਾ। ਸੋ ਬਹੁਤ ਬਹੁਤ ਸ਼ੁਕਰੀਆ, ਮੈਂ ਤੁਹਾਡਾ ਟਾਈਮ ਲਿਆ। ਹੁਣ ਬੱਚੇ ਅੱਗੇ ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕੀ ਫਤਿਹ
3: ਵੇਟ ਬੇਟਾ ਵੇਟ ਵੀ ਆਰ ਗੋਇੰਗ ਟੂ ਇੰਟਰੋਡਿਊਸ ਯੂ ਐਂਡ ਆਲਸੋ ਦੇ ਆਰ ਅ ਫਿਊ ਅਨਾਊਂਸਮੈਂਟਸ ਪੇਰੈਂਟਸ ਤੇ ਬੱਚੇ ਤੁਹਾਨੂੰ ਰਿਕੁਐਸਟ ਹੈਗੀ ਹੈ ਥੋੜੀ ਦੇਰ ਰੁਕਣਾ ਪਏਗਾ ਅਸੈਂਬਲੀ ਅੱਜ ਥੋੜੀ ਜਿਹੀ ਲੇਟ ਚੱਲੇਗੀ ਐਂਡ ਵੀ ਆਰ ਗੋਇੰਗ ਟੂ ਸੇਵ ਦ ਬੈਸਟ ਫਾਰ ਦ ਲਾਸਟ ਅਕਬਾਲ ਅੰਕਲ ਇਜ਼ ਗੋਇੰਗ ਟੂ ਅਨਾਊਂਸ ਹੇਮਕੁੰਡ ਸਪੀਚ ਕੰਪੀਟੀਸ਼ਨ ਰਿਜ਼ਲਟਸ ਸੋ ਦੈਟ ਯੂ ਆਲ ਸਟੇ ਐਂਡ ਸੋ ਪਲੀਜ਼ ਸਟੇ ਫਸਟ ਆਫ ਆਲ ਅਭਿਰਾਜ ਸਿੰਘ 1D ਤੁਹਾਡਾ ਬੈਗ ਇੱਥੇ ਹੈਗਾ ਤੁਸੀਂ ਬੈਗ ਆਪਣਾ ਛੱਡ ਆਏ ਸੀ ਤੁਹਾਡੇ ਟੀਚਰ ਨੇ ਬੈਗ ਲੱਭਿਆ ਤੁਹਾਡਾ ਤੇ ਇੱਥੇ ਹੈਗਾ ਬੈਗ ਇੱਥੋਂ ਆ ਕੇ ਲੈ ਲੈਣਾ ਹੁਣ ਆਈ ਐਮ ਗੋਇੰਗ ਟੂ ਅਨਾਊਂਸ ਜਿਹੜੇ ਬੱਚੇ ਗਰੁੱਪ ਜਿਹੜਾ ਬਿਗਨਰ ਗਰੁੱਪ ਦੇ ਬੱਚੇ ਹੈਗੇ ਵੱਡੇ ਏਜ ਦੇ ਨੇ ਪਰ ਬਿਗਨਰ ਗਰੁੱਪ ਹੈ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਇਹਨਾਂ ਦੇ ਨਾਂ ਜਦੋਂ ਬਿਫੋਰ ਦੇ ਸਟਾਰਟ ਸਿੰਗਿੰਗ ਸ਼ਬਦ ਸਮਰਥ ਗੁਰੂ ਸਿਰਹੱਦ ਧਰਿਓ ਇਹ ਸ਼ਬਦ ਪੜਾਂਗੇ ਹੈ ਨਾ ਤੇ ਜਸਕੀਰਤ ਕੌਰ ਮਹਿਕ ਕੌਰ ਮੰਨਤ ਕੌਰ ਕੀਰਤਜੋਤ ਕੌਰ ਵਰਜੋਤ ਕੌਰ ਤੇ ਗੁਰਜੋਤ ਕੌਰ ਤੇ ਤਬਲੇ ਤੇ ਮਹਿਕ ਸਿੰਘ ਮੇਹਰ ਸਿੰਘ ਸਾਡੇ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ